ਜੀ ਸੁਣੇ ਸਜਣੋ, ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਜਿਹੜਾ ਹੈ, ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ। ਅਸਾਡੀ ਜਿਵੇਂ ਗੱਡੀ ਦਾ ਇੰਜਨ ਦੇ ਵਿੱਚ ਪੈਟਰੋਲ ਸੱਟਾ ਵਾਂਗੇ, ਡੀਜ਼ਲ ਸੱਟਾ ਵਾਂਗੇ, ਤੇ ਗੱਡੀ ਡਾਢੀ ਤੇਜ਼ ਭੱਜਦੀ ਹੈ, ਉਹਦੀ ਵੀ ਜਾਨ ਵਿੱਚ ਜਾਨ ਆਵੇਂਦੀ ਹੈ। ਇਵੇਂ ਸਹੀ ਅਸਾਡੀ ਜਿਹੜੀ ਜਾਨ ਹੈ ਉਹ ਤੁਹਾਡੀ ਹੌਸਲਾ ਅਫਜ਼ਾਈ ਦੇ ਨਾਲ ਹੁੰਦੀ ਹੈ। ਤੁਸੀਂ ਜਿਹੜੇ ਵੇਲੇ ਪ੍ਰੋਗਰਾਮ ਵਿੱਚ ਸ਼ਾਮਿਲ ਥੀਂਦੇ ਵੇ, ਪ੍ਰੋਗਰਾਮ ਵਿੱਚ ਕਾਲ ਕਰੇ ਦੇ ਵੇ, ਮੈਸੇਜ ਕਰੇ ਦੇ ਵੇ, ਤੇ ਵੱਲ ਅਸਾਡੀ ਵੀ ਜਿਹੜੀ ਐਨਰਜੀ ਹੈ ਉਹ ਵੱਧ ਵਹਿੰਦੀ ਹੈ, ਅਸੀਂ ਜਿਹੜਾ ਹੈ ਤਰੋ ਤਾਜ਼ਾ ਥੀ ਵਹਿੰਦੇ ਹਾਂ। ਤਾਂ ਸਹੀ ਗੱਲ ਇਹ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਥੀ ਸਕਦੇ ਵੇ, ਫੁੱਲਾਂ ਭਰੀ ਚੰਗੇਰ ਦੇ ਵਿੱਚ ਆਪਣੀ ਜਿਹੜੀ ਖੁਸ਼ਬੂ ਹੈ ਬਿਖੇਰ ਸਕਦੇ ਵੇ, ਆਪਣੇ ਖੂਬਸੂਰਤ ਅਲਫਾਜ਼, ਆਪਣੇ ਖੂਬਸੂਰਤ ਗਾਲੀਆਂ ਦੇ ਜ਼ਰੀਏ। ਅੱਜ ਦਾ ਉਨਵਾਨ ਮੈਂ ਤੁਹਾਨੂੰ ਜ਼ਰੂਰ ਦੱਸੇ ਸਾਂ, ਲੇਕਿਨ ਉਹਦੇ ਕੋਲੋਂ ਪਹਿਲੇ ਤੁਹਾਨੂੰ ਦੱਸਿਆ ਜੁਲਾਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਵੇਂ ਸ਼ਾਮਿਲ ਥੀ ਸਕਦੇ ਵੇ। ਤਾਂ ਉਹਦੇ ਵਾਸਤੇ ਸਾਡੇ ਸਟੂਡੀਓ ਦਾ ਨੰਬਰ ਹੈ 09635188, ਯਾਨੀ ਕਿ 09635118488। ਇਹ ਨੰਬਰ ਤੇ ਸਜਣੋ ਤੁਸੀਂ ਕਾਲ ਕਰੇ ਸੋ, ਤੁਹਾਡਾ ਵਿਰਾ ਤੁਹਾਡੀ ਕਾਲ ਗਿਣਸੀ ਤੁਹਾਡੇ ਨਾਲ ਅੱਜ ਦੇ ਉਨਵਾਨ ਦੇ ਹਵਾਲੇ ਨਾਲ, ਅੱਜ ਦੇ ਮੌਜੂਦ ਦੇ ਹਵਾਲੇ ਨਾਲ ਬਿਹਤਰੀਨ ਗੁਫ਼ਤਗੂ ਥੀ ਸੀ, ਤੁਹਾਡੇ ਨਾਲ ਖੇਲ ਗੱਪ ਵੀ ਹੋ ਸੀ, ਥੋੜਾ ਤੁਹਾਨੂੰ ਖਿਲਵੇ ਸੂ, ਥੋੜਾ ਤੁਹਾਡੇ ਨਾਲ ਗਾਲੀਆਂ ਕਰਕੇ ਖਿਲ ਸੂ, ਤਾਂ ਕਿ ਅਸਾਰਾ ਟਾਈਮ ਜਿਹੜਾ ਹੈ ਉਹ ਅੱਛਾ ਗੁਜ਼ਰ ਵਜੇ, ਤੇ ਜਿਹੜੇ ਸੱਜਣ ਸੁਣਦੇ ਪੈਣ ਉਹ ਵੀ ਥੋੜਾ ਖਿਲ ਪਵਨ। ਤੇ ਸਹੀ ਗੱਲ ਇਹ ਕਿ ਤੁਸੀਂ ਕਾਲ ਕਰਕੇ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਥੀ ਸਕਦੇ ਵੇ, ਜਾਂ ਵੱਲ ਤੁਸੀਂ ਅਗਰ ਮੈਸੇਜ ਕਰਕੇ ਸ਼ਾਮਿਲ ਥਿਉਣਾ ਚਾਹੁੰਦੇ ਵੇ, ਤਾਂ ਵੱਤ RAT ਲਿਖਸੋ, ਸਪੇਸ ਦੇਸੋ, ਆਪਣਾ ਸੋਹਣਾ ਨਾਂ, ਆਪਣੇ ਸੋਹਣੇ ਸ਼ਹਿਰ ਦਾ ਨਾਂ 85-83 ਤੇ ਪੜ ਛੋੜੇ ਸੋ, ਜਿਹੜਾ ਹੈ ਸਹੀ ਆਪਣੀ ਹਾਜ਼ਰੀ ਯਕੀਨੀ ਬਣੇ ਸੋ, ਕਿ ਸਾਕੋ ਪਤਾ ਲੱਗੇ ਕਿ ਇਨ ਟਾਈਮ ਟਾਂਗ ਸਿਟੀ ਦੇ ਵਿੱਚ ਸ਼ੇਖਾਂ ਵਾਲਾ ਮਹੱਲਾ ਥੀ ਗਿਆ, ਮਹੱਲਾ ਮਸੂਦਾਨ ਥੀ ਗਿਆ, ਕੁਤਬ ਕਲੋਨੀ ਥੀ ਗਈ, ਸੋਹਣੇ ਸੋਹਣੇ ਬਹਿ ਮਹੱਲੇ ਥੀ ਗਏ, ਗਲੀਆਂ ਥੀ ਗਏ, ਸ਼ਹਿਰ ਦੇ ਵਿੱਚ ਕੌਣ ਕੌਣ ਸਾਕੂ ਇਨ ਟਾਈਮ ਸੁਣਦਾ ਪਿਆ, ਜਾਂ ਵੱਲ ਫਜਰ ਦੀ ਜਿਹੜੀ ਤਾਜ਼ਾ ਹਵਾ ਤੁਹਾ ਕੁਝ ਰਹੇ ਸੁਮਾ ਛੋੜੇ ਸਮ ਗਿਆ ਹੀ ਵੇ, ਜਾਂ ਅਸਰੇ ਜਿਹੜੇ ਦਿਹਾਤ ਹਨ ਸਟਾਂਗ ਦੇ ਸੋਹਣੇ ਸੋਹਣੇ ਦਿਹਾਤ ਹਨ, ਗਰਾ ਸ਼ਾਬਾਸ ਹੈ ਸਹੀ, ਗਰਾ ਮਿੱਠੂ ਹੈ, ਬਲੋਚ ਹੈ, ਪੱਥਰ ਹੈ, ਨਾਲ ਸਹੀ ਗਰਾ ਕੋੜੂ ਖਾਨ ਹੈ, ਜਿਤਨੇ ਵੀ ਗਾਓ ਹਨ, ਲੇਕਿਨ ਕਿੱਥਾ ਕਿੱਥਾ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੀ ਖੁਸ਼ਬੂ ਪਹੁੰਚਦੀ ਪਈ ਹੈ, ਜ਼ਰਾ ਆਪਣੀ ਹਾਜ਼ਰੀ ਕੋ ਯਕੀਨੀ ਬਣੇ ਸੋ। ਅੱਜ ਡਾਢਾ ਸੋਹਣਾ ਮੌਜੂ ਗਿਣ ਕੇ ਆਇਆ ਹੈ, ਕੀਮਤੀ ਮੌਜੂ ਹੈ ਸਹੀ, ਉਹਦੇ ਤੇ ਗੁਫ਼ਤਗੂ ਕਰੇਂਦੇ ਹੋਏ ਡਾਢੀ ਚਾਸਾ ਸੀ ਤੁਹਾਨੂੰ ਸਹੀ ਅੱਜ ਦੇ ਉਨਵਾਨ ਕੋਲੋਂ ਬਖ਼ਬਰ ਕਰੇਂਦੇ ਹਾਂ।

0: ਜੀ ਸੋਹਣੇ ਸੱਜਣੋ, ਅੱਜ ਜਿਹੜਾ ਉਨਵਾਨ ਤੁਹਾਡਾ ਫਿਰਾ ਤੁਹਾਡੇ ਵਾਸਤੇ ਗਿਣ ਕੇ ਆਇਆ ਹੈ ਉਹ ਹੈ ਦੋਸਤੀ ਦਾ ਰਿਸ਼ਤਾ। ਜਨਾਬ, ਦੋਸਤੀ ਕਿਆ ਹੈ, ਦੋਸਤੀ ਦਾ ਤਾਲੁਕ ਕਿਆ ਹੈ, ਦੋਸਤੀ ਦਾ ਰਿਸ਼ਤਾ ਕਿਆ ਹੈ, ਅੱਜ ਇਹ ਮੌਜੂਦ ਉੱਤੇ ਗੱਲ ਕਰੇ ਸੂ। ਕੋਈ ਵੀ ਸ਼ਖਸ ਇਵੇਂ ਕੋਨੀ ਜਿਹਦਾ ਕੋਈ ਦੋਸਤ ਨਾ ਹੋਵੇ। ਹਾਂ, ਅਗਰ ਕਹਿੰਦਾ ਕੋਈ ਦੋਸਤ ਕੋਨੀ, ਕਹਿੰਦੀ ਕਹਿੰਦੇ ਨਾਲ ਦੋਸਤੀ ਕੋਨੀ, ਤਾਂ ਉਹ ਵੱਲ ਪ੍ਰੋਗਰਾਮ ਵਿੱਚ ਕਾਲ ਨਾ ਕਰੇ, ਖੈਰ ਹੈ। ਲੇਕਿਨ ਅਗਰ ਕਹਿੰਦਾ ਕੋਈ ਅੱਛਾ ਦੋਸਤ ਹੈ, ਬਿਹਤਰੀਨ ਮੁਖਲਿਸ ਦੋਸਤ ਹੈ, ਤੇ ਉਹ ਆਖਦਾ ਕਿ ਵਾਕਈ ਸਾਡੀ ਦੋਸਤੀ ਜਿਹੜੀ ਹੈ ਉਹ ਕੀਮਤੀ ਹੈ, ਤੇ ਅਸੀਂ ਇਹ ਦੋਸਤੀ ਕਿਤਨੇ ਸਾਲਾਂ ਕੋਲ ਨਿਭਾਉਂਦੇ ਪਏ, ਇੰਟਮ ਤੁਹਾਡੀ ਕਿਤਨੀ ਉਮਰ ਥੀ ਚੁੱਕੀ ਹੈ, ਦੋਸਤੀ ਕਿਵੇਂ ਨਿਭਦੀ ਪਈ ਹੈ, ਤਾਂ ਤੁਹਾਡੇ ਦੋਸਤ ਦੀਆਂ ਕਿਹੜੀਆਂ ਖੂਬੀਆਂ ਪਸੰਦ ਹਨ, ਤੇ ਦੋਸਤੀ ਰੱਖਣੀ ਚਾਹੀਦੀ ਹੈ, ਨਹੀਂ ਰੱਖਣੀ ਚਾਹੀਦੀ, ਦੋਸਤ ਬਣਾਉਣੇ ਚਾਹੀਦੇ ਨਹੀਂ ਬਣਾਉਣੇ ਚਾਹੀਦੇ, ਤੇ ਦੋਸਤੀ ਚ ਕਿਹੜੀਆਂ ਖੂਬੀਆਂ ਹੋਣੇ ਚਾਹੀਦੇ। ਅੱਜ ਇਹ ਉਨਵਾਨ ਦੇ ਉੱਤੇ ਅਸਾਂ ਗੱਲ ਕਰਦੇ ਬੈਠੇ ਹਾਂ। ਤੁਸਾਂ ਕਾਲ ਜ਼ਰੂਰ ਕਰਨੀ ਹੈ, ਆਪਣੇ ਦੋਸਤ ਦੀ ਸਿਫਤ, ਆਪਣੇ ਦੋਸਤ ਦੀ ਜਿਹੜੀ ਗੱਲ ਹੈ ਉਹ ਜ਼ਰੂਰ ਕਰਨੀ ਹੈ, ਸਹਿਕੂ ਬਖਬਰ ਜ਼ਰੂਰ ਕਰਨਾ, ਦੱਸਣਾ ਜ਼ਰੂਰ ਹੈ। ਜੀ ਸਹੀ, ਅੱਜ ਅਸਾਂ ਜਿਹੜੇ ਮੌਜੂਦ ਤੇ ਗੱਲ ਕਰਨਾ ਉਹ ਹੈ ਦੋਸਤੀ ਦਾ ਰਿਸ਼ਤਾ। ਨਾਜ਼ਰੀਨ ਨੂੰ ਸਮਝ ਨਾ, ਦੋਸਤੀ ਜਿਹੜੀ ਹੈ ਇਹ ਇੱਕ ਐਸਾ ਰਿਸ਼ਤਾ ਹੈ ਜਿਹੜਾ ਖੂਨ ਦਾ ਰਿਸ਼ਤਾ ਤਾਂ ਨਹੀਂ ਹੁੰਦਾ, ਲੇਕਿਨ ਖੂਨ ਦੇ ਰਿਸ਼ਤਿਆਂ ਕੋਲ ਵੀ ਬਾਜ਼ ਦਫ਼ਾ ਰਿਠਾ ਗਿਆ ਕਿ ਡਾਢਾ ਅੱਗੂ ਤੇ ਵਧ ਵੈਂਦਾ ਹੈ। ਇੱਕ ਜਾ ਤੇ ਮੈਂ ਪੜ੍ਹਾ ਕਿ ਕਿਹ ਬਜ਼ੁਰਗ ਕੋਲੋਂ ਪੁੱਛਿਆ ਗਿਆ ਕਿ ਦੋਸਤੀ ਜਿਹੜੀ ਹੈ ਉਹ ਅਜ਼ੀਮ ਹੈ ਜਾਂ ਜਿਹੜਾ ਵਿਰਾਹ ਹੁੰਦਾ ਹੈ, ਖੂਨ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਅਜ਼ੀਮ ਹੈ। ਤਾਂ ਉਹਨਾਂ ਨੇ ਫਰਮਾਇਆ ਕਿ ਦੋਸਤੀ ਦਾ ਜਿਹੜਾ ਰਿਸ਼ਤਾ ਹੈ ਉਹ ਅਜ਼ੀਮ ਹੈ। ਇਹ ਰਿਸ਼ਤਾ ਕਿਉਂ ਅਜ਼ੀਮ ਹੈ, ਇਹਦੇ ਬਾਰੇ ਤੁਹਾਨੂੰ ਮੈਂ ਜ਼ਰੂਰ ਦੱਸੇ ਸਾਂ। ਇੱਕ ਕਾਲ ਆਉਂਦੀ ਪਈ ਦੇਖਣ ਗਿੰਨੇ ਹੈ ਕਿ ਪਹਿਲਾ ਕਾਲਰ ਅਸਾਂ ਕੋ ਕੌਣ ਕਿਹੜੀ ਜਾਤ ਸੁਣਦਾ ਪਿਆ। ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ ਆਦਿਲ ਸਿਆਲ ਸਾਹਿਬ।
0: ਬਿਸਮਿਲ੍ਲਾ ਸਹੀ, ਮੈਂ ਕੋ ਸਹੀ ਦਿਲ ਮੇ ਰਹੀ ਮੈਂ ਆਦਾ ਪਿਆ ਹੈ ਜੋ ਇਹ ਜਿਹੜੀ ਕਾਲ ਆਉਂਦੀ ਪਈ ਹੈ ਨਾ, ਇਹ ਰਮਜ਼ਾਨ ਕੁਲਾਜੀ ਸਾਹਿਬ ਹੈ। ਬਿਸਮਿਲ੍ਲਾ ਸਹੀ, ਬਿਸਮਿਲ੍ਲਾ, ਕਿਵੇਂ ਹਾਲ ਹੈ ਸਹੀ? ਬਾਰਿਸ਼ ਥਈ ਹੈ ਨਹੀਂ ਥਈ? ਮੌਸਮ
1: ਬਾਰਿਸ਼ ਥਈ ਹੈ ਜੈਨ ਜੀ, ਅਸਾਂ ਕੋ ਬਹੁਤ ਜ਼ਿਆਦੀ ਖਾਹਿਸ਼ ਆਈ ਤੇ ਬਹੁਤ ਦੁਆਈਆਂ ਕਰੇ ਨਾ ਰਹੇ ਜੋ ਅੱਲਾਹ ਤਾਲਾ ਬਾਰਿਸ਼ ਦੇਵੇਗਾ।
0: ਬੇਸ਼ੱਕ ਬੇਸ਼ੱਕ, ਅੱਲਾਹ ਪਾਕ ਨੇ ਦੁਆਈਆਂ ਕਬੂਲ ਕੀਤੇ ਹਨ। ਸੋਹਣੀ ਬਾਰਿਸ਼ ਥੀ ਗਈ ਹੈ ਸਹੀ, ਮੌਸਮ ਵੀ ਬੜਾ ਅੱਛਾ ਹੈ।
1: ਬਾਰਿਸ਼ ਥੀ ਗਈ ਜੈਨੀ ਵਜ੍ਹਾ ਕਾਰਨ ਗਰਮੀਆਂ ਤਕਰੀਬਨ ਥੋੜੇ ਜਿਹੇ, ਇਵੇਂ ਤੀਜਾ ਦੀਵਾਰ ਹੈ, ਤੀਜੇ ਦੀਵਾਰ ਦਾ ਥੋੜੀ ਗਰਮੀ ਵੀ ਘੱਟ ਆਈ।
0: ਜੀ ਜੀ ਬਿਲਕੁਲ, ਸ਼ਿੱਦਤ ਵਿੱਚ ਕੁਝ ਕਮੀ ਹੈ,
1: ਕਮੀ ਹੱਸ ਲੈ ਕੇ ਹੁਣ ਬਿਲਕੁਲ ਹਫ਼ਤਾ ਕੰਮ ਚੰਗਾ ਲੰਘਦਾ ਵਾ, ਹੌਲੇ ਹੌਲੇ ਗਰਮੀਆਂ ਵੀ ਖਤਮ ਥੀਆ ਸਨ। ਬਾਕੀ ਕੇ ਇਲਾਵਾ ਪੱਖੀ ਸਾਰੇ ਤੱਸੇ ਹਨ, ਸਾਰੇ ਜਿਤਨੇ ਮਾਲ ਦੰਗਰ ਹਨ ਹਰ ਸ਼ੈ ਬਹੁ ਜਿਹੇ ਦਰਖਤ ਜਿਹੜੇ ਹਨ ਸਾਰੇ ਇਵੇਂ ਮਿੱਟੀ ਦੇ ਭਰੇ ਖੜੇ ਹੋਣੀ, ਮੈਂ ਥੋੜੇ ਧੋਤੇ ਖੜੇ ਮੈਂ ਬਾਹਰ ਖੇਡਾ ਨੀ ਕਹਤਾ ਵਧਾ ਨਾ।
0: ਡਾਢਾ ਮਜ਼ਾ ਆਉਂਦਾ ਪਿਓ ਸੀ ਸਹੀ,
1: ਬੜਾ ਮਜ਼ਾ ਆਉਂਦਾ ਪਿਆ ਤੇ ਬਹੁ ਅੱਛਾ ਲੱਗਦਾ ਪਿਆ ਤੇ ਬਾਰਿਸ਼ ਨਾਲ ਮੌਸਮ
0: ਸਿਹਤ ਦੇ ਵਾਸਤੇ ਸਹੀ। ਅੱਜ ਸਮਣ ਦੀ ਦੀਵਾਰ ਤਾਂ ਨੀ, ਮੈਂ ਤਾਂ ਅੱਜ ਬੰਦਾ ਗਰਾਉਂਡ ਤੋਂ ਨਿਕਲੇ ਫਜਰ ਫੇਫੜੇ ਸਾਫ਼ ਥੀ ਵੈਸੇ, ਅੱਖੀਆਂ ਦੀ ਦੀਪ ਤਾਜ਼ਾ ਥੀ ਸੀ, ਅੱਜ ਤੋਂ ਮੌਸਮ
1: ਮੈਂ ਨਿਕਲ ਗਿਆ ਦੋ ਤਰੇ ਘੰਟੇ ਬਾਹਰ ਖੇਤਾਂ ਤੋਂ।
0: ਜੀ ਬਿਲਕੁਲ ਬਿਲਕੁਲ, ਅਸਾਂ ਆਪਣੀ ਸਿਹਤ ਦਾ ਖਿਆਲ ਆਪੇ ਨਾ ਰੱਖੇ ਨਾ, ਥੋੜਾ ਜਿਵੇਂ ਬਾਹਰ ਦੇ ਮਾਹੌਲ ਕੋ ਇੰਜੋਏ ਕਰੂ ਤਾਂ ਸਾਡੀ ਸਿਹਤ ਕੁਦਰਤੀ ਤੌਰ ਤੇ ਜਿਹੜਾ ਹੈ ਨਿਕਲ ਰਿਹਾ ਸੀ।
1: ਫਿਤਰਤ ਦਾ ਮਾਹੌਲ ਹੁੰਦਾ ਨਾ, ਫਿਤਰਤ ਦਾ।
0: ਜੀ ਜੀ,
1: ਇਹ ਮਾਹੌਲ ਜਿਹੜੇ ਫਿਤਰਤ ਦੇ ਸਹੀਆਂ ਹਨ, ਇਹ ਕੁਦਰਤ ਸਹੀਆਂ, ਇਹਨਾਂ ਦੇ ਨਜ਼ਦੀਕ ਰਾਹ ਸੇ ਤੇਰੀ ਜ਼ਿੰਦਗੀ ਜੇ ਤੇਰਾ ਜਿਹੜਾ ਮਿਜ਼ਾਜ ਚੰਗਾ ਸੀ ਤੇ ਤੇਰੀ ਜ਼ਿੰਦਗੀ ਖੁਸ਼ ਲੰਘਦੀ।
0: ਸੁਭਾਨ ਅੱਲਾਹ, ਸੋਹਣੀ ਗੱਲ ਕੀਤੀ ਵੀ ਜਿਤਨਾ ਫਿਤਰਤ ਦੇ ਸਹੀਆਂ ਦੇ ਨਜ਼ਦੀਕ ਹੋ ਸੋ ਉਤਨਾ ਮਿਜ਼ਾਜ ਸਾਰਾ ਖੂਬਸੂਰਤ ਹੋ,
1: ਉਤਨਾ ਮਿਜ਼ਾਜ ਚੰਗਾ ਸੀ ਤੇ ਇੱਕ ਇੱਕ ਸ਼ੈ ਕੋ ਫਿਤਰਤ ਦੀ ਦੇਖ ਸੇ ਤੇ ਸੋਚੀ ਸੇ ਜੋ ਅੱਲਾਹ ਤਾਲਾ ਇੱਕ ਸ਼ੈ ਵੀ ਫਜ਼ੂਲ ਨਹੀਂ ਬਣੀ ਦੁਨੀਆ।
0: ਬੇਸ਼ੱਕ ਸਹੀ, ਬੇਸ਼ੱਕ। ਰਮਜ਼ਾਨ ਕੁਲਾਚੀ ਸਾਹਿਬ, ਅੱਜ ਇੱਕ ਉਨਵਾਨ ਹੈ ਤੇ ਬੜਾ ਕੀਮਤੀ ਉਨਵਾਨ ਗਿੱਧੀ ਬੈਠੇ ਹੈ ਕਿ ਦੋਸਤੀ ਦਾ ਰਿਸ਼ਤਾ। ਤੁਹਾਡਾ ਕੋਈ ਪੱਕਾ ਦੋਸਤ ਹੈ? ਅੱਛਾ, ਕੋਈ ਪੱਕਾ ਦੋਸਤ ਜੇ ਕੋ ਤੁਸਾਂ ਜਾਂਦਾ ਨਾ ਚਾਹ ਕੇ ਫਖਰ ਨਾਲ ਆਖੋ ਕਿ ਇਹ ਮੇਰਾ ਬੜਾ ਅੱਛਾ ਦੋਸਤ ਹੈ ਤੇ ਅੱਜ ਤੱਕ ਜੀ ਸਹੀ। ਪਹਿਲਾਂ ਤਾਂ ਮੇਰਾ ਸਵਾਲ ਇਹ ਹੈ ਕਿ ਕਿਆ ਦੋਸਤੀ ਕਰਨ ਜ਼ਰੂਰੀ ਸ਼ੈ ਹੈ, ਦੋਸਤੀ ਕਰਨੀ ਚਾਹੀਦੀ ਹੈ, ਬਣਾਉਣੇ ਚਾਹੀਦੇ ਨੇ ਦੋਸਤ?
1: ਦੋਸਤੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ।
0: ਬਿਲਕੁਲ,
1: ਜੋ ਦੋਸਤ ਜਿਹੜਾ ਹੁੰਦਾ ਨਾ, ਦੋ ਬਹੁਤ ਸਾਰੇ ਆ ਸਾਡੇ ਜ਼ਿੰਦਗੀ ਦੇ ਵਿੱਚ, ਜਿਵੇਂ ਗਾਲੀਆਂ ਆ ਲੈਣ ਜਿਹੜੇ ਅਸਾਂ ਖਾਰਿਜ ਨਾ ਕਰ ਸਕਦੇ।
0: ਅੱਛਾ ਜੀ, ਬਿਲਕੁਲ,
1: ਦੋਸਤਾਂ ਦੋਸਤ ਨਾਲ ਕਰੇ ਨੇ ਉਹ ਗੱਲ।
0: ਠੀਕ ਠੀਕ,
1: ਤੇ ਉਹ ਕੋਸ਼ਿਸ਼ ਕਰੇ ਦੋਸਤ ਜੋ ਉਹ ਗੱਲ ਉਹ ਵੀ ਆਊਟ ਨਾ ਕਰੇ ਰਹਿੰਦਾ।
0: ਬਿਲਕੁਲ ਬਿਲਕੁਲ,
1: ਬਹੁਤ ਸਾਰੇ ਗਾਲੀਆਂ ਅਸਾਂ ਮਾਂ ਪਿਓ ਦੇ ਕੋਲ, ਭੈਣ ਭਰਾ ਦੇ ਕੋਲ ਨਾ ਕਰ ਸਕਦੇ।
0: ਯਾਨੀ ਕਿ ਦੋਸਤ ਦੀ ਜ਼ਰੂਰਤ ਸਾਕੋ ਜ਼ਿੰਦਗੀ ਜਾਣੀ,
1: ਦੋਸਤ ਕਿਵੇਂ ਹੁੰਦਾ ਹੈ ਜੋ ਇਹ ਇੱਕ ਖੂਨ ਦਾ ਰਿਸ਼ਤਾ ਨਹੀਂ ਆਉਂਦਾ, ਲੇਕਿਨ ਇਹ ਖੂਨ ਕਣੀ ਮਜ਼ਬੂਤ ਹੁੰਦਾ ਅਗਰ ਇਹਦੇ ਅਹਿਸਾਸ ਤੇ ਪਿਆਰ ਮੁਹੱਬਤ ਤੇ ਬਗੈਰ ਮਤਲਬ ਦੇ ਬਗੈਰ ਇੱਕ ਬੈ ਨਾਲ ਖਰਾਬ ਨਾ ਹੋਵੇ।
0: ਸੁਭਾਨ ਅੱਲਾਹ, ਬਿਲਕੁਲ ਬਿਲਕੁਲ।
1: ਅੱਜ ਵਕਤ ਇਹ ਦੋਸਤ ਦਾ ਰਿਸ਼ਤਾ ਜਿਹੜਾ ਹੈ ਇਹ ਬਹੁਤ ਪੱਕਾ ਰਿਸ਼ਤਾ ਹੁੰਦਾ ਹੈ, ਤੇ ਜਿਹੜਾ ਦੋਸਤ ਕੋਈ ਤੇ ਦਿਸਦਾ ਜੋ ਉਹ ਜ਼ਿੰਦਗੀ ਉਹਦੀ ਫਜ਼ੂਲ ਲੰਘਦੀ ਪਈ ਦੁਨੀਆਂ ਦੇ ਵਿੱਚ।
0: ਸਹੀ ਗੱਲ ਕੀਤੀ,
1: ਦੋਸਤ ਕੋਲ ਬਗੈਰ ਜੇ ਰਹੇ ਆਦਮੀ ਜ਼ਿੰਦਗੀ ਨਹੀਂ ਲੰਘਾ ਸਕਦਾ।
0: ਬਿਲਕੁਲ ਬਿਲਕੁਲ, ਕੀਮਤੀ ਦੌਲਤ ਕੀਮਤੀ ਸਰਮਾਇਆ ਇਨਸਾਨ ਦੇ
1: ਸਰਮਾਇਆ ਹੈ, ਤੇ ਕੁਝ ਨਾ ਕੁਝ ਦੋਸਤ ਦੇ ਗਾਲੀਆਂ ਹਰ ਦੋਸਤ ਦੇ ਵਿੱਚ ਥੋੜੇ ਬਾੜੇ ਖਾਮੀਆਂ ਹੋਣ
0: ਜੇ ਕੋ ਬਰਦਾਸ਼ਤ ਕਰਨਾ ਚਾਹੀਦਾ,
1: ਉਹ ਖਾਮੀਆਂ ਬਰਦਾਸ਼ਤ ਕਰੇ ਸੇ। ਬਾਕੀ ਜਿਤਨੀ ਦੋਸਤੀ ਪੱਕੀ ਹੁੰਦੀ ਹੈ, ਜਿਤਨੇ ਇੱਕ ਬਿਨਾਂ ਤਾਲੁਕਾਤ ਜ਼ਿਆਦੇ ਹੋਣ, ਤੇ ਨਿੱਕੀ ਨਿੱਕੀ ਗੱਲ ਦੇ ਉੱਤੇ ਇਨਸਾਨ ਦੋਸਤ ਦੇ ਨਾਲ ਨਾਰਾਜ਼ ਥੀਂਦੇ, ਨਾਰਾਜ਼ ਦੀ ਵਜ੍ਹਾ ਥੀਂਦੇ ਕਿ ਤਵਕਵਾਤ ਬਹੁਤ ਜ਼ਿਆਦਾ ਹੋਣ।
0: ਬਿਲਕੁਲ ਬਿਲਕੁਲ,
1: ਉਹਦੀ ਵਜ੍ਹਾ ਕਹਿੰਦੇ ਰਹੇ ਇਨਸਾਨ ਨਾਰਾਜ਼ ਥੀਂਦੇ, ਕੋਸ਼ਿਸ਼ ਕਰੇ ਜੋ ਨਿੱਕੇ ਨਿੱਕੇ ਗਾਲੀਆਂ ਨੂੰ ਨਜ਼ਰ ਅੰਦਾਜ਼ ਕਰੇ।
0: ਬਿਲਕੁਲ ਸਹੀ, ਬਿਲਕੁਲ ਬਿਲਕੁਲ।
1: ਕਿਉਂ ਜੋ ਦੋਸਤੀ ਇੱਕ ਦਫ਼ਾ ਦਿੱਲੀ ਚ ਇਹ ਮੈਲ ਆ ਵਜੇ ਵਾ, ਉਹ ਦੋਸਤੀ ਵਲਾ ਉਹ ਨਹੀਂ ਥੀਂਦੀ, ਇੱਕ ਦਫ਼ਾ ਟੁੱਟ ਵਜੇ ਨਾ ਦੋਸਤੀ। ਦੋਸਤੀ ਬਹੁਤ ਵੱਡੀ ਗੱਲ ਦੇ ਹੁੰਦਾ, ਇਤਬਾਰ ਹੁੰਦਾ,
0: ਇਤਬਾਰ ਹੁੰਦਾ। ਬਿਲਕੁਲ,
1: ਇਤਬਾਰ ਇਨਸਾਨ ਦਾ ਖਤਮ ਥੀ ਵਜੇ ਨਾ ਦੋਸਤੀ ਦੇ ਵਿੱਚ, ਵਾ ਉਹ ਦੋਸਤ ਬਹੁ ਹੀ ਬੜਾ ਚੰਗਾ ਥੀ ਰਿਹਾ, ਲੇਕਿਨ ਉਹ ਇਤਬਾਰ ਇਨਸਾਨ ਨੂੰ ਕਹਿੰਦੇ ਕੋਸ਼ਿਸ਼ ਕਰੇ ਜੋ
0: ਕੀਮਤੀ ਗੱਲ ਕੀਤੀ ਵੇ ਸਹੀ ਇਸ ਪੁਆਇੰਟ ਤੇ
1: ਦੋਸਤੀ ਨਹੀਂ, ਕਿਉਂ ਜੋ ਦੋਸਤ ਅਗਰ ਨਾਰਾਜ਼ ਹੋਣ ਤੇ ਉਹਨਾਂ ਦੀ ਸ਼ੇਕਿੰਗ ਬੈਦ ਇਤਨੀ ਜ਼ਿਆਦੀ ਹੁੰਦੀ ਹੈ, ਅਗਰ ਤੀਜੇ ਆਦਮੀ ਦੀ ਕੋਈ ਜ਼ਰੂਰਤ ਹੀ ਨਹੀਂ ਪਾਉਂਦੀ, ਅਗਰ ਉਹਨਾਂ ਦੇ ਦਿਲ ਵਿੱਚ ਕੋਈ ਗੱਲ ਕੋਈ ਆ, ਉਹ ਦੋਸਤੀ ਜਿਹੜੀ ਹੈ ਉਹ ਇਤਨੀ ਮਜ਼ਬੂਤ ਹੈ, ਤੇ ਵਾਤੋ ਤੀਜੇ ਆਦਮੀ ਦੀ ਆਵਣ ਦੀ ਜ਼ਰੂਰਤ ਕੋਈ, ਉਹ ਖੁਦ ਬ ਖੁਦ ਇੱਕ ਬੈਨਰ ਸੀਨੇ ਮਿਲ ਵੈਨੇ।
0: ਬਿਲਕੁਲ ਬਿਲਕੁਲ ਬਿਲਕੁਲ, ਸੋਹਣੀਆਂ ਗਾਲੀਆਂ ਕੀਤੇ ਹੋਏ ਸਹੀ।
1: ਬਾਕੀ ਨਿਮਤੁੱਲਾ ਰਹੀ ਸਾਹਿਬ ਸਲੀਮ ਖੱਟੀ ਖੇਲ ਸੀ ਗਿਆ, ਤੇ ਹਾਜੀ ਸੈਫੁੱਲਾ, ਤੇ ਬਾਕੀ ਤੇਰੇ ਸੋਹਣ ਵਾਲੇ ਜਿਤਨੇ ਵੀ ਹਿੰਦ ਮੁਲਾਜ਼ਮ ਦੁਕਾਨਦਾਰ ਹੈ ਸਾਰਿਆਂ ਕੋ ਮੇਰਾ ਸਲਾਮ ਸੀ ਗਿਆ, ਤੇ ਬਾਕੀ ਮਹਿਫਲ ਬਹੁਤ ਸੋਹਣੀ ਜਮਾਈ ਬੈਠੇ, ਤੇ ਸੋਹਣਾ ਮੌਸਮ ਹੈ ਤੇ ਠੰਡੀ ਹਵਾ ਚੱਲਦੀ ਪਈ, ਜਿਹੜਾ ਮਜ਼ਾ ਆ ਰਿਹਾ ਪਈ ਹੈ ਅੱਜ ਤੇਰਾ ਪ੍ਰੋਗਰਾਮ ਸੁਣਨ ਤੇ, ਬਹੁਤ ਚਾਹਤਾ ਨੀ ਪਈ ਬਿਲਕੁਲ।
0: ਬਹੁਤ ਮਿਹਰਬਾਨੀ ਸਹੀ, ਬਹੁਤ ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਹਮੇਸ਼ਾ ਆਬਾਦ ਰੱਖੇ ਸਹੀ। ਜੀ ਸਹੀ, ਸਾਡੇ ਰੇਡੀਓ ਲਿਸਨਰਸ, ਸਾਡੇ ਦੋਸਤ ਹਵਾ ਦੇ ਤਾਲੁਕ ਦੇ ਨਾਲ ਰੇਡੀਓ ਦੀ ਦੁਨੀਆਂ ਦੇ ਜਿੰਨੇ ਵੀ ਦੋਸਤ ਹਨ ਉਹ ਵੀ ਸਾਡੇ ਦੋਸਤ ਹਨ, ਉਹਨਾਂ ਦੇ ਨਾਲ ਵੀ ਸਾਰਾ ਇੱਕ ਮੁਹੱਬਤ ਹੈ, ਇੱਕ ਦੋਸਤੀ ਹੈ। ਜ਼ਰਾ ਇਹਦੇ ਤੇ ਵੀ ਰੋਸ਼ਨੀ ਸਟੇ ਸੋ ਕਿ ਰੇਡੀਓ ਦੇ ਥਰੂ ਜਿਹੜੀ ਸਾਡੀ ਦੋਸਤੀ ਬਣੀ ਹੋਈ ਹੈ, ਜਾਂ ਤੁਹਾਡੀ ਆਪਸੀ ਜਿਹੜਾ ਤਾਲੁਕ ਹੈ, ਇਹ ਦੋਸਤੀ ਕੋ ਤੁਸੀਂ ਕਿਹੜੀ ਨਜ਼ਰ ਦੇ ਨਾਲ ਦੇਖਦੇ ਪਵੇ, ਇਹ ਦੋਸਤੀ ਕੀ ਕਿਸਮ ਦੀ ਦੋਸਤੀ ਹੈ, ਜ਼ਰਾ ਇਹਦੇ ਤੇ ਵੀ ਰੋਸ਼ਨੀ ਸਟੇ ਸੋ। ਇੱਕ ਦੂਜੀ ਕਾਲਾਂ ਦੀ ਪਈ ਹੈ, ਦੇਖੰਡੇ ਦੀਆਂ ਕੌਣ ਹੈ? ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਮਿੱਠੇ ਵਿਰਾਗ ਸਰਾਏ ਕੇ ਪ੍ਰੋਗਰਾਮ ਫੁੱਲਾਂਬਰੀ ਚੰਗੇਰ ਦੇ ਵਿੱਚ ਸਤ ਬਿਸਮਿਲ੍ਲਾ। ਸਤ ਬਿਸਮਿਲ੍ਲਾ ਸਹੀ, ਤੁਹਾਡੀ ਆਵਾਜ਼ ਆਉਂਦੀ ਪਈ ਹੈ, ਕਿਆ ਮੇਰੀ ਆਵਾਜ਼ ਤੁਹਾਡੇ ਤੋਂ ਪਹੁੰਚਦੀ ਪਈ ਹੈ? ਮਿਰਜ਼ਾਮਾਨ ਚੌਕੀਦਾਰ ਸਾਹਿਬ, ਤੁਹਾਨੂੰ ਸਤ ਬਿਸਮਿਲ੍ਲਾ, ਕਿਵੇਂ ਹਾਲ ਹੈ ਸਹੀ? ਅਲਹਮਦੁਲਿਲਾ, ਅੱਲਾ ਪਾਕ ਦਾ ਅਹਿਸਾਨ ਹੈ, ਤੁਹਾਡੀਆਂ ਦੁਆਈਆਂ ਹਨ। ਮਿਰਜ਼ਾਮਾਨ ਸਾਹਿਬ, ਇਹ ਦੱਸੋ ਕੋਈ ਤੁਹਾਡਾ ਕੋਈ ਮੌਸਮ ਤਾਂ ਬਹੁਤ ਅੱਛਾ ਹੈ, ਅੱਜ ਤਾਂ ਬੜਾ ਮਜ਼ਾ ਆਇਆ ਪਈ ਹੈ, ਚਾਸਾ ਹੀ ਪਈ ਹੈ ਸਹੀ। ਆਮੀਨ ਆਮੀਨ, ਬੇਸ਼ੱਕ ਬੇਸ਼ੱਕ, ਬੇਸ਼ੱਕ ਬੇਸ਼ੱਕ। ਕੋਈ ਤੁਹਾਡਾ ਪੱਕਾ ਦੋਸਤ ਹੈ ਜਾਂ ਕੁਝ ਸਲਾਮ ਦੁਆ ਦੇਣਾ ਚਾਹੋ ਤਾਂ? ਜੀ
2: ਹੈਲੋ,
0: ਜੀ ਜੀ, ਆਵਾਜ਼ ਆਉਂਦੀ ਪਈ ਸਹੀ, ਗੱਲ ਕਰੋ। ਵਾਲੇਕੁਮ ਸਲਾਮ, ਬਿਲਕੁਲ ਬਿਲਕੁਲ ਜੀ ਜੀ ਸਹੀ, ਬਿਲਕੁਲ ਬਿਲਕੁਲ। ਮਜ਼ੇ ਦੀ ਸ਼ਹਿਰ, ਬਿਲਕੁਲ ਬਿਲਕੁਲ, ਅੱਲਾਹ ਜੀ ਜੀ ਸਹੀ। ਆਵਾਜ਼ ਤੁਹਾਡੀ ਤਾਂ ਆਉਂਦੀ ਪਈ ਹੈ, ਲੱਗਦਾ ਸਹਿਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚਦੀ ਪਈ। ਬਿਲਕੁਲ ਬਿਲਕੁਲ ਜੀ ਸਹੀ, ਜੀ ਸਹੀ ਜੀ ਸਹੀ। ਮਿਰਜ਼ਾਮਾਨ ਚੌਕੀਦਾਰ ਸਾਹਿਬ ਸਾਡੇ ਨਾਲ ਲੈਣ ਤੇ ਹਨ, ਲੇਕਿਨ ਆਵਾਜ਼ ਕਲੀਅਰ ਨਾ ਪਹੁੰਚਣ ਦੀ ਵਜ੍ਹਾ ਕੋਲ ਡਿਸਟਰਬੈਂਟ ਹਾਈ ਜਹਿੰਦੀ ਵਜ੍ਹਾ ਕੋਲੋਂ ਅਸਾਂ ਕੋ ਕਾਲ ਆਖਿਰ ਤੇ ਡਰਾਪ ਕਰਨੀ ਪੈ ਗਈ। ਲੇਕਿਨ ਜਿਤਨੇ ਵੀ ਦੋਸਤ ਇਨ ਟਾਈਮ ਸੁਣਦੇ ਪਏ ਹੋਵੇ, ਤੁਸਾਂ ਪ੍ਰੋਗਰਾਮ ਵਿੱਚ ਸ਼ਾਮਿਲ ਥੀ ਸਕਦੇ ਹੋਵੇ। ਜੇ ਸਾਈ ਗਾਲ ਥੀਂਦੀ ਪਈ ਹੈ ਦੋਸਤੀ ਦੇ ਉੱਤੇ ਤਾਂ ਸਾਈ ਮੁਹੱਬਤ ਹੀ ਬਿਹਤਰੀਨ ਰਿਸ਼ਤਾ ਹੈ। ਮੁਹੱਬਤ ਕੇ ਸ਼ੇ ਸਾਈ ਮੁਹੱਬਤ ਦਾ ਆਗਾਜ਼ ਅੱਲਾ ਰੱਬੁਲ ਇੱਜ਼ਤ ਕੋਲ ਥੀਂਦਾ ਪਿਆ ਹੈ। ਅੱਲਾ ਤਾਲਾ ਆਪਣੀ ਲੋਕਾਂ ਦੇ ਨਾਲ, ਆਪਣੀ ਅੰਬੀਆ ਦੇ ਨਾਲ, ਆਪਣੇ ਮਖਲੂਕ ਦੇ ਨਾਲ ਬੇ ਇੰਤਹਾ ਮੁਹੱਬਤ ਕਰੇ ਨੇ ਹਨ। ਅੱਲਾ ਤਾਲਾ ਮੁਹੱਬਤ ਕਰਨ ਵਾਲੀ ਜ਼ਾਤ ਹੈ। ਇਹ ਵਜ੍ਹਾ ਕੋਲੋਂ ਅੱਲਾ ਤਾਲਾ ਨੇ ਮੁਖਤਲਿਫ ਸ਼ੀਆਂ ਦੇ ਅੰਦਰ ਵੀ ਮੁਹੱਬਤ ਰੱਖ ਦਿੱਤੀ। ਸਹੀ ਅੰਬੀਆ ਕਰਾਮ ਕੋ ਦੇਖੋ, ਉਹਨਾਂ ਨੇ ਆਪਣੀ ਕੌਮਾਂ ਦੇ ਨਾਲ ਮੁਹੱਬਤ ਕੀਤੀ, ਆਪਣਾ ਪੈਗਾਮ ਪਹੁੰਚਾਇਆ। ਵੱਲ ਸਹੀ ਮਾਂ ਪਿਓ ਕੋ ਦੇਖੋ, ਮਾਂ ਪਿਓ ਦੇ ਦਿਲ ਦੇ ਵਿੱਚ ਅਗਰ ਅੱਲਾ ਤਾਲਾ ਮੁਹੱਬਤ ਨਾ ਰੱਖੇਂਦਾ ਤਾਂ ਮਾਂ ਸਰਦੀ ਦੀ ਸਖ਼ਤ ਸਰਦੀ ਦੇ ਵਿੱਚ ਜਿਹੜੇ ਬਾਲ ਛੋਟਾ ਪਿਸ਼ਾਬ ਕਰ ਗਿੰਦਾ, ਊ ਜਾ ਕੋਲ ਮਾਂ ਊ ਬਾਲ ਕੋ ਹਟਾ ਕੇ ਤੇ ਆਪ ਊ ਸਿੰਨੀ ਜਾ ਤੇ ਨਾ ਸਮਝੀ। ਅਗਰ ਬਾਲ ਕੋ ਬੁਖਾਰ ਹੋਵੇ ਤੇ ਸਾਰੀ ਰਾਤ ਮਾਂ ਵੀ ਜਾਗਦੀ ਹੈ। ਇਹ ਮੁਹੱਬਤ ਰੱਖਣ ਵਾਲੀ ਜ਼ਾਤ ਕੌਣ ਹੈ? ਇਹ ਅੱਲਾ ਤਾਲਾ ਦੀ ਹੈ। ਅਗਰ ਇਹ ਦਿਲ ਦੇ ਵਿੱਚ ਮੁਹੱਬਤ ਅੱਲਾ ਤਾਲਾ ਨਾ ਰੱਖੇਂਦਾ ਤਾਂ ਪਿਓ ਕੜਕਦੀ ਧੁੱਪ ਦੁੱਤੇ ਬਾਲਾਂ ਦੇ ਵਾਸਤੇ ਮਜ਼ਦੂਰੀ ਨਾ ਕਰੇਂਦਾ। ਅਗਰ ਇਹ ਮੁਹੱਬਤ ਪਿਓ ਦੇ ਦਿਲ ਵਿੱਚ ਅੱਲਾ ਤਾਲਾ ਨਾ ਰੱਖੇਂਦਾ ਤਾਂ ਪਿਓ ਸਾਰੀ ਜ਼ਿੰਦਗੀ ਡਰਾਈਵਿੰਗ ਨਾ ਕਰੇਂਦਾ। ਆਪ ਰੁੱਖੀ ਸੁੱਖੀ ਖਾ ਕੇ ਬਾਲਾਂ ਦੋ ਅੱਛਾ ਫਰੂਟ ਅੱਛੀ ਖਜ਼ਾ ਨਾ ਪੁੱਛੇਂਦਾ। ਅਗਰ ਇਹ ਮੁਹੱਬਤ ਦਿਲ ਦੇ ਵਿੱਚ ਅੱਲਾ ਤਾਲਾ ਨਾ ਸਟੇਂਦਾ ਤਾਂ ਅੱਜ ਵਾਲਦੈਨ ਆਪਣੇ ਔਲਾਦ ਦੀ ਤਾਲੀਮ ਔਰ ਤਰਬੀਅਤ ਦੇ ਵਾਸਤੇ, ਉਹਨਾਂ ਦੀ ਅੱਛੀ ਜ਼ਿੰਦਗੀ ਦੇ ਵਾਸਤੇ ਸਫ਼ਰ ਦੇ ਵਿੱਚ ਮੁਸਾਫਰੀ ਦੀ ਖਾਕ ਨਾ ਛਾਣੇ ਨਾ ਬਹਿ ਸਤਰ ਸੱਤ ਸਮੁੰਦਰ ਪਾਰ ਬਹਿ ਕੇ ਪੈਸੇ ਕਮਾਉਣ ਦੇ ਵਾਸਤੇ ਆਪਣੇ ਬਾਲਾਂ ਕੋਲੋਂ ਦੂਰ ਨਾ ਹੋਵੇ ਨਾ। ਇਹ ਮੁਹੱਬਤ ਹੀ ਹੈ ਸਾਈਂ ਜਿਹੜੀ ਇਨਸਾਨ ਕੋ ਇਨਸਾਨ ਦੇ ਨਾਲ ਜੁੜੇਂਦੀ ਪਈ ਹੈ। ਮੁਹੱਬਤ ਹੀ ਇੱਕ ਦਰਖਤ ਹੈ ਜਿਹਦੀਆਂ ਕਈ ਸ਼ਾਖਾਂ ਹਨ, ਕਈ ਅੰਦਾਜ਼ ਹਨ, ਕਈ ਪੱਤਰੇ ਹਨ, ਕਈ ਫੁੱਲ ਹਨ, ਕਈ ਅੰਦਾਜ਼ ਹਨ। ਇਹ ਮੁਹੱਬਤ ਦੇ ਦਰਖਤ ਵਿੱਚ ਇੱਕ ਸ਼ਾਖ ਦੋਸਤੀ ਵੀ ਹੈ। ਇਹ ਵੀ ਸਹੀ ਇੱਕ ਮੁਹੱਬਤ ਦਾ ਤਰੀਕਾ ਹੈ। ਮੁਹੱਬਤ ਦੇ ਕਈ ਤਰੀਕੇ ਹਨ, ਕਈ ਅੰਦਾਜ਼ ਹਨ। ਸਹੀ ਮੁਹੱਬਤ ਕੋ ਹਮੇਸ਼ਾ ਦੁਨੀਆਂ ਦੇ ਵਿੱਚ ਗਲਤ ਬਿਆਨ ਕੀਤਾ ਗਿਆ, ਗਲਤ ਅੰਦਾਜ਼ ਦੇ ਨਾਲ ਪੇਸ਼ ਕੀਤਾ ਗਿਆ। ਨਹੀਂ ਨਹੀਂ ਸਹੀ, ਮੁਹੱਬਤ ਇੱਕ ਇਬਾਦਤ ਹੈ, ਮੁਹੱਬਤ ਇੱਕ ਜਜ਼ਬਾ ਹੈ, ਮੁਹੱਬਤ ਇੱਕ ਇਨਸਾਨੀਅਤ ਹੈ। ਮੁਹੱਬਤ ਅਗਰ ਖੁਦਾ ਕਰ ਸਕਦਾ ਹੈ, ਮੁਹੱਬਤ ਅਗਰ ਨਬੀ ਆਪਣੀ ਕੌਮ ਨਾਲ ਕਰ ਸਕਦਾ ਹੈ ਤਾਂ ਇਨਸਾਨ ਇਨਸਾਨ ਦੇ ਨਾਲ ਮੁਹੱਬਤ ਕਰੇ, ਇਹੋ ਹੀ ਦਰਸ ਹੈ। ਮੁਹੱਬਤ ਭਾਈਚਾਰੇ ਦਾ ਨਾਂ ਹੈ, ਮੁਹੱਬਤ ਜਜ਼ਬੇ ਦਾ ਨਾਂ ਹੈ, ਮੁਹੱਬਤ ਖਲੂਸ ਦਾ ਨਾਂ ਹੈ, ਮੁਹੱਬਤ ਇਹਤਰਾਮ ਦਾ ਨਾਂ ਹੈ, ਮੁਹੱਬਤ ਕਦਰੋ ਕੀਮਤ ਦਾ ਨਾਂ ਹੈ, ਮੁਹੱਬਤ ਅਹਿਸਾਸ ਦਾ ਨਾਂ ਹੈ, ਮੁਹੱਬਤ ਪਰਦਾ ਪੋਸ਼ੀ ਦਾ ਨਾਂ ਹੈ, ਮੁਹੱਬਤ ਦੂਜੇ ਦੇ ਵਾਸਤੇ ਫੁੱਲ ਸੱਟਣ ਦਾ ਨਾਂ ਹੈ, ਮੁਹੱਬਤ ਦੂਜੇ ਦੇ ਵਾਸਤੇ ਆਸਾਨੀਆਂ ਪੈਦਾ ਕਰਨ ਦਾ ਨਾਂ ਹੈ, ਮੁਹੱਬਤ ਦੂਜੇ ਕੋ ਰਾਹਤ ਦੇਵਣ ਦਾ ਨਾਂ ਹੈ, ਮੁਹੱਬਤ ਦੂਜੇ ਕੋ ਸਾਏ ਤਲੇ ਰੱਖ ਕੇ ਧੁੱਪ ਤੇ ਖੜਨ ਦਾ ਨਾਂ ਹੈ। ਮੁਹੱਬਤ ਕੀਤੀ ਨਹੀਂ ਵਹਿੰਦੀ, ਮੁਹੱਬਤ ਥੀ ਵਹਿੰਦੀ ਹੈ। ਮੁਹੱਬਤ ਦਿਲ ਦੇ ਵਿੱਚ ਸੱਟਣ ਵਾਲੀ ਜ਼ਾਤ ਅੱਲਾ ਤਾਲਾ ਦੀ ਹੈ। ਮੁਹੱਬਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਮੁਹੱਬਤ ਦਾ ਅਹਿਸਾਸ ਕਰਨਾ ਚਾਹੀਦਾ ਹੈ। ਮੁਹੱਬਤ ਦੇ ਵਿੱਚ ਸਭ ਤੋਂ ਬਿਹਤਰੀਨ ਜਿਹੜਾ ਰਿਸ਼ਤਾ ਹੈ ਦੋਸਤੀ ਦਾ ਹੈ। ਦੋਸਤ ਅਗਰ ਦੋਸਤ ਦੇ ਨਾਲ ਮੁਹੱਬਤ ਨਾ ਕਰਿਆ ਤਾਂ ਵੱਲ ਉਹਦੇ ਗਮ ਵਿੱਚ ਸ਼ਰੀਕ ਨਾ ਥੀ ਵਿਆ, ਉਹਦੀ ਖੁਸ਼ੀ ਕੋ ਖੁਸ਼ੀ ਨਾ ਸਮਝਿਆ। ਇਹ ਮੁਹੱਬਤ ਹੀ ਹੈ ਜਿਹੜਾ ਇੱਕ ਦੋਸਤੀ ਦੇ ਰਿਸ਼ਤੇ ਦੇ ਵਿੱਚ ਜੁੜ ਵੈਂਦੀ ਹੈ। ਸਹੀ ਮੈਂ ਤੁਹਾਨੂੰ ਕੋਈ ਇੱਕ ਵਾਕਿਆ ਸੁਣਾਉਂਦਾ ਪਿਆ ਹਾਂ ਕਿ ਬਜ਼ੁਰਗ ਕੋਲੋਂ ਪੁੱਛਿਆ ਗਿਆ ਕਿ ਦੋਸਤੀ ਦਾ ਰਿਸ਼ਤਾ ਮਜ਼ਬੂਤ ਹੈ ਜਾਂ ਖੂਨ ਦਾ ਰਿਸ਼ਤਾ ਮਜ਼ਬੂਤ ਹੈ? ਖੂਨ ਦਾ ਰਿਸ਼ਤਾ ਅਫਜ਼ਲ ਹੈ, ਭਾਈ ਦਾ ਰਿਸ਼ਤਾ ਅਫਜ਼ਲ ਹੈ ਜਾਂ ਦੋਸਤ ਦਾ ਰਿਸ਼ਤਾ ਅਫਜ਼ਲ ਹੈ? ਤਾਂ ਬਜ਼ੁਰਗ ਨੇ ਇੱਕ ਸੋਹਣੀ ਜਿਹੀ ਮਿਸਾਲ ਦਿੱਤੀ, ਫਰਮਾਇਆ ਕਿ ਦੋਸਤ ਜਿਹੜਾ ਹੈ ਉਹ ਹੀਰੇ ਵਾਂਗੂ ਹੁੰਦਾ ਹੈ, ਜਦਕਿ ਭਰਾ ਜਿਹੜਾ ਹੁੰਦਾ ਹੈ ਸੋਨੇ ਵਾਂਗੂ ਹੁੰਦਾ ਹੈ। ਤਾਂ ਸਵਾਲ ਕਰਨ ਵਾਲੇ ਨੇ ਪੁੱਛਿਆ ਕਿ ਬਜ਼ੁਰਗੋ, ਇਹ ਜਿਹੜਾ ਭਰਾ ਹੈ ਉਹ ਤਾਂ ਖੂਨ ਦਾ ਰਿਸ਼ਤਾ ਹੈ, ਉਹ ਤਾਂ ਜ਼ਿਆਦਾ ਹੋਣਾ ਚਾਹੀਦਾ ਹੈ, ਉਹ ਤੁਸਾਂ ਖੂਨ ਉਹ ਤੁਸਾਂ ਸੋਨੇ ਦੀ ਮਿਸਾਲ ਦਿੱਤੀ, ਸੋਨੇ ਵਾਂਗੂ ਆਖਾ, ਜਦਕਿ ਦੋਸਤ ਕੋ ਹੀਰੇ ਵਾਂਗੂ ਆਖਾ, ਇਹ ਕੀ ਵਜ੍ਹਾ ਹੈ? ਤਾਂ ਬਜ਼ੁਰਗ ਨੇ ਆਖਾ ਕਿ ਜਿਹੜਾ ਭਰਾ ਦਾ ਰਿਸ਼ਤਾ ਉਹ ਸੋਨੇ ਵਾਂਗੂ ਹੈ, ਅਗਰ ਟੂਟ ਫੂਟ ਦਾ ਸ਼ਿਕਾਰ ਥੀ ਵਜੇ ਤਾਂ ਵੱਲ ਜੁੜ ਵਹਿੰਦਾ ਹੈ, ਵੱਲ ਨਿਖਰ ਵਹਿੰਦਾ ਹੈ, ਲੇਕਿਨ ਦੋਸਤੀ ਦਾ ਰਿਸ਼ਤਾ ਹੀਰੇ ਵਾਂਗੂ ਹੈ। ਜਿਵੇਂ ਹੀਰੇ ਦਾ ਖਿਆਲ ਰੱਖਾ ਵੈਂਦਾ ਹੈ ਕਿ ਜ਼ਮੀਨ ਤੇ ਢਹਿ ਨਾ ਪਵੇ, ਕਿਤੇ ਚੋਟ ਨਾ ਲੱਗ ਵਜੇ, ਦੋਸਤੀ ਦੇ ਰਿਸ਼ਤੇ ਕੋ ਇਵੇਂ ਹੀ ਰੱਖਣਾ ਪੈਂਦਾ ਹੈ। ਅਗਰ ਕਿਤੇ ਇਹ ਹੀਰਾ ਢਹਿ ਵਜੇ, ਇਹ ਚੱਕਣਾ ਚੂਰ ਥੀ ਵੈਂਦਾ ਹੈ। ਬਹੁ ਰੋ ਬਹੁ ਅੱਛੇ ਅੱਛੇ ਕਾਰੀਗਰਾਂ ਕੋਲ ਗਿਣ ਕੇ ਵਜੋ, ਲੇਕਿਨ ਹੀਰਾ ਇੱਕ ਦਫ਼ਾ ਤਰੁੱਟ ਵਜੇ, ਵੱਲ ਜੁੜਦਾ ਨਹੀਂ। ਲਿਹਾਜ਼ਾ ਜਿਹੜਾ ਦੋਸਤੀ ਦਾ ਰਿਸ਼ਤਾ ਹੁੰਦਾ, ਕੋਸ਼ਿਸ਼ ਕੀਤੀ ਕਰੋ ਕਿ ਇਹਦੇ ਵਿਚਾਲੇ ਦੇ ਵਿੱਚ ਵਾਲ ਬਰਾਬਰ ਵੀ ਕੋਈ ਦਰਾੜ ਨਾ ਆਵੇ, ਕੋਈ ਗੈਪ ਨਾ ਆਵੇ, ਕੋਈ ਖਲਾ ਨਾ ਆਵੇ, ਕਿਉਂਕਿ ਜਿਹੜੇ ਵੇਲੇ ਦੋਸਤੀ ਦੇ ਵਿਚਾਲੇ ਦੇ ਵਿੱਚ ਟੱਪਣ ਦਾ ਰਸਤਾ ਮਿਲਦਾ ਤਾਂ ਵੱਲ ਲੋਕ ਨਜਾਇਜ਼ ਫਾਇਦਾ ਚਾਹੁੰਦੇ, ਵਿਚਾਲੇ ਦੇ ਵਿੱਚ ਦਿਲ ਮੰਦਗੀਆਂ ਪੈਦਾ ਥੀ ਵੈਂਦਨ। ਆ ਸਹਿਰੇ ਨਾਲ ਰਮਜ਼ਾਨ ਕੁਲਾਚੀ ਸਾਹਿਬ ਲੈਣ ਤੇ ਹਨ, ਡਾਢੀ ਸੋਹਣੀ ਗੱਲ ਕਰਕੇ ਗਏ ਕਿ ਜਿਹੜੇ ਵੇਲੇ ਦੋ ਦੋਸਤਾਂ ਦੇ ਦਰਮਿਆਨ ਕੋਈ ਅਗਰ ਕੋਈ ਮਸਲਾ, ਕੋਈ ਤਾਲੁਕ ਦੇ ਵਿਚਾਲੇ ਦੇ ਵਿੱਚ ਕੋਈ ਨਚਾਕੀ ਆ ਵੀ ਵੈਂਦੀ ਹੈ ਤਾਂ ਦੋਸਤੀ ਦੀ ਮਿਸਾਲ ਵੱਧ ਵੀ ਕਾਇਮ ਰਹਿੰਦੀ ਹੈ ਕਿ ਇੱਕ ਡੂਰੀ ਵਾਰਾਂ ਦੇ ਬਾਅਦ ਵੱਧ ਤੋਂ ਦਿਲਾਂ ਕੋਲ ਉਹ ਗੱਲ ਮਿਟਾ ਕੇ ਤੇ ਹਿੱਕ ਬੈਦੇ ਨਾਲ ਵੱਧ ਬੈਠੇ ਗੱਪਾਂ ਮਾਰਦੇ ਹੁੰਦੇ। ਲੇਕਿਨ ਅਗਰ ਦੋਸਤੀ ਦੇ ਵਿਚਾਲੇ ਦੇ ਵਿੱਚ ਕਹਿ ਤੀਜੇ ਆਦਮੀ ਕੋ ਫੈਸਲੇ ਵਾਸਤੇ ਗਿਣਾਓ ਤਾਂ ਫੈਸਲਾ ਤਾਂ ਥੀ ਵੈਂਦਾ, ਲੇਕਿਨ ਦੋਸਤੀ ਦਾ ਜਿਹੜਾ ਉਹ ਤਾਲੁਕ ਹੁੰਦਾ, ਦੋਸਤੀ ਦੀ ਜਿਹੜੀ ਉਹ ਖੂਬਸੂਰਤੀ ਹੁੰਦੀ ਹੈ, ਜਿਹੜੀ ਰਹਿਨਾਈ ਹੁੰਦੀ ਹੈ, ਉਹ ਖਤਮ ਥੀ ਵੈਂਦੀ ਹੈ। ਲਿਹਾਜ਼ਾ ਦੋਸਤਾਂ ਕੋਲੋਂ ਬੇਨਤੀ ਹੈ, ਅਰਦਾਸ ਹੈ, ਅਗਰ ਕਿਸੇ ਹਿੱਕ ਬਹਿ ਕੋਲ ਖਫੇ ਹੀ ਵੇ, ਕਿਸੇ ਹੀ ਕੋਈ ਗਾਲ ਦੁੱਤੇ ਹਿੱਕ ਬਹਿ ਨਾਲ ਜਿਹੜਾ ਹੈ ਕੋਈ ਦਿਲਮੰਦਗੀ ਹੈ ਤਾਂ ਆਪਸ ਵਿੱਚ ਬਹਿ ਕੋ ਮਿਟਾਓ, ਕਿ ਤ੍ਰੀਜੇ ਕੋ ਦਰਮਿਆਨ ਦੇ ਵਿੱਚ ਨਾ ਗਿਣ ਕੇ ਆਓ, ਕਿਉਂਕਿ ਸਰੈਕੀ ਦੀ ਇੱਕ ਅਖਾਣ ਹੈ ਕਿ ਤ੍ਰੀਜਾ ਰੱਲਾ ਤੇ ਜੁਗਾ ਗੱਲਾ।

ਜ਼ਿੰਦਗੀ ਤਾਂ ਬੇਵਫਾ ਚੀਜ਼ ਹੈ। ਬਿਲਕੁਲ ਸਜਣੋ, ਦੋਸਤੀ ਕੀਮਤੀ ਸ਼ੈ ਹੈ ਤੇ ਜ਼ਿੰਦਗੀ ਦਾ ਕੋਈ ਪਤਾ ਕੋਨੀ ਕਿ ਕਿਹੜੇ ਵੇਲੇ ਢਲ ਵਜੇ। ਲਿਹਾਜ਼ਾ ਅੱਛੇ ਤਾਲੁਕ, ਅੱਛਾ ਰਿਸ਼ਤਾ, ਅੱਛੀਆਂ ਦੋਸਤੀਆਂ ਕਾਇਮ ਦਾਇਮ ਰੱਖਣੀਆਂ ਚਾਹੀਦੇ ਹਨ। ਅਗਰ ਕੋਈ ਗਾਲੀਆਂ ਹਨ ਵੀ ਸਹੀ ਤਾਂ ਦਿਲ ਕੋ ਸਾਫ਼ ਕਰਨਾ ਚਾਹੀਦਾ ਹੈ। ਸਜਣੋ, ਗਾਲ ਥੀਂਦੀ ਪਈ ਹੈ ਦੋਸਤੀ ਦੇ ਉੱਤੇ। ਦੋਸਤ ਜਿਹੜਾ ਹੈ ਇਨਸਾਨ ਕੋ ਚਾਹੀਦਾ ਕਿ ਸੋਚ ਸਮਝ ਕੇ ਇਨਸਾਨ ਬਣਾਵੇ, ਅੱਛੇ ਦੋਸਤ ਬਣਾਵੇ। ਦੋਸਤ ਬਹੁ ਹੁੰਦੇ ਹਨ, ਲੇਕਿਨ ਸਾਰੇ ਦੋਸਤਾਂ ਦੇ ਵਿੱਚ ਜਿਹੜਾ ਅੱਛਾ ਦੋਸਤ ਹੁੰਦਾ ਉਹਦੀ ਇੱਕ ਮੁਨਫਰਿਦ ਗਾਲ ਹੁੰਦੀ ਹੈ। ਉਹਦੇ ਵਿੱਚ ਅੱਲਾਹ ਤਾਲਾ ਨੇ ਬੜੀਆਂ ਖੂਬੀਆਂ ਰੱਖੀਆਂ ਹੁੰਦਨ, ਜੇ ਕੋ ਅਸਾਂ ਆਪਣੇ ਬਿਰਾਵਾਂ ਕੋਲ ਵੱਧ ਕੇ ਅੱਛਾ ਦੋਸਤ ਸਮਝੇਨੇ ਹੈ। ਸਹੀ, ਦੋਸਤੀ ਵਿੱਚ ਬਹੁਤ ਸਾਰੇ ਖੂਬੀਆਂ ਹੁੰਦਨ। ਇਨਸਾਨ ਦੋਸਤੀ ਕਰਦੇ ਵੇਲੇ ਉਹਨਾਂ ਖੂਬੀਆਂ ਕੋ ਜਿਹੜਾ ਹੈ ਸਾਹਮਣੇ ਰੱਖਦਾ ਹੈ ਤੇ ਦੋਸਤੀ ਦੇ ਰਿਸ਼ਤੇ ਕੋ ਅਗੂ ਤੇ ਚੱਲਦਾ ਹੈ। ਜੀ ਸਹੀ, ਦੋਸਤੀ ਜਿਹੜੀ ਹੈ ਇੱਕ ਬੇਹਤਰੀਨ ਸ਼ਹਿ ਹੈ। ਦੋਸਤੀ ਐਤਮਾਦ ਦਾ ਨਾਂ ਹੈ, ਖਲੂਸ ਦਾ ਨਾਂ ਹੈ। ਦੋਸਤ ਜਿਹੜਾ ਹੁੰਦਾ ਉਹ ਦੂਜੇ ਦੇ ਐਤਮਾਦ ਕੋ ਕਦਾਂ ਠੇਸ ਨਹੀਂ ਪੁੱਛਦਾ, ਬਲਕਿ ਹਮੇਸ਼ਾ ਦੂਜੇ ਦੇ ਐਤਮਾਦ ਕੋ ਬਰਕਰਾਰ ਰੱਖਦਾ ਹੈ। ਉਹਦੇ ਵਿੱਚ ਖਲੂਸ ਪਾਇਆ ਵੈਂਦਾ ਹੈ, ਖਾਲਿਸ ਅੱਲਾ ਦੀ ਰਜ਼ਾ ਵਾਸਤੇ ਉਹ ਆਪਣੇ ਦੋਸਤ ਦੇ ਨਾਲ ਦੋਸਤੀ ਰੱਖਦਾ ਹੈ, ਸੰਗਤ ਰੱਖਦਾ ਹੈ। ਇਹ ਨਹੀਂ ਕਿ ਕੋਈ ਮਕਸਦ ਵਾਸਤੇ, ਜਾਂ ਅੱਜ ਮੈਂ ਇਹਦੇ ਕੰਮੇ ਆਉਂਦਾ ਪਿਆ, ਕੱਲ ਇਹ ਵੀ ਮੇਰੇ ਕੰਮੇ ਆਵੇ। ਇਹ ਮਕਸਦ ਕੋਲੋਂ ਹਟ ਕੇ ਦੋਸਤੀ ਰੱਖੀ ਵੈਂਦੀ ਹੈ। ਦੋਸਤੀ ਦੋਸਤੀ ਹੈ ਸਹੀ, ਉਹਦੇ ਇਲਾਵਾ ਦੋਸਤੀ ਦੀ ਵੀ ਵਫ਼ਾਦਾਰੀ ਪਾਈ ਵੈਂਦੀ ਹੈ। ਅਗਰ ਕਹਿ ਦੋਸਤ ਨੇ ਕਹਿ ਕੋਈ ਦਿਲ ਦਾ ਹਾਲ ਲਿੱਤਾ, ਕਿਉਂਕਿ ਅਸਾਂ ਬਾਨੇ ਹੈ ਤਾਂ ਚੌਕ ਤੇ ਬਾਨੇ ਹੈ, ਜਿਹੜੇ ਸਾਡੇ ਚੌਕ ਦੇ ਉੱਤੇ ਅੱਛੇ ਦੋਸਤ ਹੁੰਦੇ ਨੇ, ਸੰਗਤੀ ਹੁੰਦੇ ਨੇ। ਅਗਰ ਆਪਣੇ ਬਹਿਣੀਆਂ ਦੀ ਗਾਲੀਆਂ ਕਰਾਂ ਤਾਂ ਮੇਰੇ ਜਿਤਨੇ ਮਾਵਾਂ ਬਹਿਣੀਆਂ ਸੁਣਦੇ ਪੈਣ, ਉਹ ਵੀ ਦੋਸਤੀ ਰੱਖਦੇ ਨੇ, ਸਹੇਲੀਆਂ ਬਣਦੇ ਹਨ, ਉਹਨਾਂ ਦੀ ਵੀ ਜਿਹੜੀ ਹੈ ਇੱਕ ਦੋਸਤੀ ਹੁੰਦੀ ਹੈ। ਤਾਂ ਅਗਰ ਕਹਿ ਕਹਿੰਦੇ ਨਾਲ ਕੋਈ ਦਿਲ ਦਾ ਰਾਜ਼ ਸ਼ੇਅਰ ਕੀਤਾ, ਕੋਈ ਦਿਲ ਦੀ ਗੱਲ ਕੀਤੀ ਹੈ, ਤਾਂ ਇਹ ਉਹਦੇ ਕੋਲੋਂ ਅਮਾਨਤ ਹੈ। ਜਿਹੜਾ ਅੱਛਾ ਦੋਸਤ ਹੁੰਦਾ ਹੈ ਉਹ ਵਫ਼ਾਦਾਰ ਹੁੰਦਾ ਹੈ, ਉਹ ਕਦਾਂ ਖਿਆਨਤ ਨਹੀਂ ਕਰਦਾ, ਦੋਸਤ ਦੀ ਗੱਲ ਦੂਜੇ ਤੱਕ ਨਹੀਂ ਪਹੁੰਚਾਉਂਦਾ। ਜਿਹੜਾ ਉਹਦੀ ਗੱਲ ਦੂਜੇ ਤੱਕ ਪਹੁੰਚਾਵੇ ਉਹ ਦੋਸਤ ਨਹੀਂ ਹੁੰਦਾ, ਬਲਕਿ ਹੁੰਦਾ ਹੈ ਜਿਹੜਾ ਹੈ ਦੋਸਤ ਨਹੀਂ ਹੁੰਦਾ। ਇਹਤਰਾਮ ਵੀ ਦੋਸਤੀ ਦੇ ਵਿੱਚ ਬਹੁਤ ਵੱਡਾ ਮਰਤਬਾ ਰੱਖਦਾ ਹੈ। ਜਿਹੜੇ ਵੇਲੇ ਕੋਈ ਅੱਛਾ ਸੰਗਤੀ ਮਿਲਦਾ, ਦੋਸਤ ਮਿਲਦਾ, ਤੁਸੀਂ ਦੇਖੋ ਬਾਬੇ ਹੁਣੇ ਕੋ ਦੇਖੋ, ਡਾਡੇ ਹੁਣੇ ਕੋ ਦੇਖੋ, ਅੰਮਾ ਕੋ ਦੇਖੋ, ਅੰਮਾ ਦੀ ਜਿਹੜੇ ਵੇਲੇ ਦੋਸਤ ਆਉਂਦੀ ਹੈ, ਸਹੇਲੀ ਆਉਂਦੀ ਹੈ, ਅੰਮਾ ਕੋ ਕਿਵੇਂ ਮਿਲਦੀ ਹੈ, ਕਿਵੇਂ ਉਹਦੇ ਨਾਲ ਪੇਸ਼ ਆਉਂਦੀ ਹੈ, ਕਿਵੇਂ ਉਹਦੀ ਖਾਤਰ ਮਤਾਰਤ ਕਰੇਂਦੀ ਹੈ, ਮਹਿਮਾਨ ਨਵਾਜ਼ੀ ਕਰੇਂਦੀ ਹੈ, ਕਿਆ ਉਹਦੇ ਉੱਤੇ ਉਹ ਆਪਣੀ ਸਹੇਲੀ ਤੇ, ਕਿਆ ਆਬਾ ਆਪਣੇ ਦੋਸਤਾਂ ਦੇ ਉੱਤੇ ਤਨਸ ਕਰੇਂਦਾ, ਹਾਲ ਦੇ ਆ ਗਿਆ ਤੂੰ ਤਾਂ ਫਿੱਟਾ ਵੱਧਾ ਮੈਂ, ਬਾ ਪੈਸਾ ਜੋ ਕਮਾਏ ਚਾ ਪੈਸਾ ਆ ਗਿਆ ਤੇਰੇ ਕੋਲ, ਹੁਣ ਤਾਂ ਤੂੰ ਦੇਦਾ ਨਹੀਂ। ਕਦਾਂ ਤੂੰ ਸਾਡੇ ਸੋ ਜਿਹੜੇ ਅੱਛੇ ਦੋਸਤ ਮਿਲਦੇ ਦੂਜੇ ਦੇ ਨਾਲ ਅਹਿਤਰਾਮ ਨਾਲ ਪੇਸ਼ ਆਉਂਦਨ, ਕਦਾਂ ਉਹਦੇ ਉੱਤੇ ਤਨਸ ਨਾ ਕਰੇ ਸਨ, ਉਹ ਕੋ ਟੋਕੇ ਨਾ ਮਰੇ ਸਨ, ਉਹ ਕੋ ਦਿੱਲੀ ਤੌਰ ਤੇ ਠੇਸ ਕਰਾ ਨਾ ਦੇ ਸਨ, ਬਲਕਿ ਅਹਿਤਰਾਮ ਦੋਸਤੀ ਤੇ ਮੁਹੱਬਤ ਦੇ ਵਿੱਚ ਅਹਿਮ ਜੁਜ਼ ਹੈ। ਅਗਰ ਅਹਿਤਰਾਮ ਕੋਨੀ ਦਿਲ ਦੇ ਵਿੱਚ ਬਿਹਤਰੀਨ ਅੰਦਾਜ਼ ਨਾਲ ਪੇਸ਼ ਆਉਣ ਕੋਨੀ ਤਾਂ ਦੋਸਤੀ ਨਹੀਂ। ਨਾਲ ਹੀ ਸਹੀ, ਅਹਿਤਰਾਮ ਦੇ ਨਾਲ ਜਿਹੜੀ ਦੂਜੀ ਸ਼ੈ ਹੈ ਉਹ ਸਹੀ ਦੂਜੇ ਦਾ ਅਹਿਸਾਸ ਕਰਨ ਹੈ। ਅਗਰ ਦੋਸਤ ਕੋਈ ਕੰਮ ਦੇ ਵਿੱਚ ਫਸਾ ਪੀਏ ਮਸਰੂਫ ਹੈ ਤੇ ਅਸਾਂ ਕੋ ਇਹ ਨਹੀਂ ਆਖਣਾ ਕਿ ਨਹੀਂ ਕਿਤੇ ਵੰਜਣਾ, ਘੁੰਮਣ ਫਿਰਣਾ ਵੰਜਣਾ, ਜਾਂ ਮੇਰਾ ਇਹ ਕੰਮ ਕਰਨਾ ਤੈਂ ਲਾਜ਼ਮੀ ਆਪਣਾ ਕੰਮ ਛੋੜ ਤੇ ਮੇਰਾ ਕੰਮ ਕਰ। ਨਹੀਂ ਸਹੀ, ਇਹ ਗੱਲ ਨਹੀਂ ਹੁੰਦੀ, ਬਲਕਿ ਦੂਜੇ ਦੋਸਤ ਦਾ ਅਹਿਸਾਸ ਜ਼ਰੂਰ ਕਰਨਾ ਚਾਹੀਦਾ ਹੈ। ਅਹਿਸਾਸ ਹੀ ਅਸਲ ਵਿੱਚ ਦੋਸਤੀ ਦਾ ਨਾਂ ਹੈ। ਉਹਦੇ ਇਲਾਵਾ ਸਹੀ, ਮੁਸ਼ਕਿਲ ਵਕਤ ਦੇ ਵਿੱਚ ਦੂਜੇ ਦੇ ਕੰਮ ਆਉਣ, ਇਹ ਵੀ ਦੋਸਤੀ ਹੈ। ਇਵੇਂ ਦੋਸਤ ਵੀ ਡਿੱਠੇ ਸੀ ਸਹੀ ਕਿ ਜਿਨ੍ਹਾਂ ਨੇ ਆਪਣਾ ਜਿਹੜਾ ਹੈ ਸਮਾਨ ਵੇਚ ਕੇ ਦੋਸਤ ਦਾ ਇਲਾਜ ਕੀਤਾ ਹੈ। ਇਵੇਂ ਕਈ ਮਿਸਾਲਾਂ ਸਾਡੇ ਅੱਗੂ ਪਏ ਹਨ ਕਿ ਦੋਸਤ ਕੋ ਜਿਹੜੇ ਲੈ ਬਿਮਾਰੀ ਨੇ ਗ੍ਰਿਫਤ ਚ ਗਿੱਧਾ ਤੇ ਦੋਸਤ ਕੋਲੋਂ ਪੈਸੇ ਕੋਲ ਗਰੀਬ ਹੈ। ਦੂਜੇ ਦੋਸਤੋਂ ਕੋ ਅਸਾਂ ਡਿੱਠਾ ਕਿ ਉਹਨਾਂ ਨੇ ਆਪਣੇ ਹੱਥ ਦੀਆਂ ਘੜੀਆਂ ਵੇਚੀਆਂ, ਆਪਣੇ ਸਹੇਲੀਆਂ ਦੇ ਵਾਸਤੇ ਆਪਣੀਆਂ ਅੰਗੂਠੀਆਂ ਵੇਚੀਆਂ, ਤੇ ਸਹੇਲੀ ਦੂਜੀ ਸਹੇਲੀ ਦਾ ਜਾਂ ਦੋਸਤ ਨੇ ਦੂਜੇ ਦੋਸਤ ਦਾ ਇਲਾਜ ਕੀਤਾ ਹੈ। ਇਹ ਸਹੀ ਪਾਕੀਜ਼ਾ ਰਿਸ਼ਤਾ ਹੈ, ਇਹ ਉਹ ਦੋਸਤੀ ਹੈ ਜਿਹੜਾ ਦੋਸਤ ਦੂਜੇ ਵਾਸਤੇ ਕਰਦਾ। ਅਗਰ ਕਹਿ ਦੋਸਤ ਮੁਸਾਫਰੀ ਦੇ ਵਿੱਚ ਹੈ, ਸਫ਼ਰ ਦੇ ਵਿੱਚ ਹੈ, ਮੁਸਾਫਰੀ ਦੇ ਵਿੱਚ ਬਾਲਾਂ ਦਾ ਰਿਸਕ ਕਮਾਉਂਦਾ ਪਿਆ, ਉਹਦੇ ਘਰ ਹੀ ਕੋਈ ਫੋਤਕੀ ਥੀ ਗਈ, ਕੋਈ ਬਿਮਾਰ ਥੀ ਗਿਆ, ਦੂਜੇ ਦੋਸਤ ਆਪਣੇ ਘਰ ਦੋ ਤਾਂ ਪੈਸੇ ਨਹੀਂ ਬੀਜਦੇ, ਬਲਕਿ ਆਪਣੇ ਦੋਸਤ ਕੋ ਦੇਣ ਕਿ ਤੂੰ ਵੰਜ ਘਰ ਦੋ, ਆਪਣੇ ਘਰ ਦੋ ਕੁਛ ਗਿਣ ਵੀ ਵੰਜ, ਜ਼ਰੂਰੀਅਤ ਵੀ ਪੂਰੇ ਕਰ, ਘਰ ਵਾਲਾਂ ਕੋ ਮਿਲਾ ਵਲਾ ਤੂੰ ਵਾਲਾ ਮੈਂ। ਇਹ ਕੁ ਸਹੀ ਦੋਸਤੀ ਆਖਾ ਵੈਂਦਾ ਹੈ। ਇਹ ਦੋਸਤੀ ਕੌਣ ਕੌਣ ਨਿਭਾਉਂਦਾ ਪਿਆ, ਕਿੱਥੇ ਕਿੱਥੇ ਇਹ ਦੋਸਤੀ ਹੈ, ਯਾ ਇਹ ਦੋਸਤੀ ਦੇ ਜਨਾਜ਼ੇ ਨਿਕਲ ਚੁੱਕੇ ਨੇ, ਹਰ ਤਰਫ ਜਿਹੜਾ ਹੈ ਮਤਲਬ ਪ੍ਰਸਤੀ ਹੈ, ਇੱਕ ਬੈ ਦੇ ਨਾਲ ਸਿਰਫ ਸਲਾਮ ਦੁਆ ਤੱਕ ਅਸਾਂ ਮਹਦੂਦ ਹੈ। ਇਹ ਬਾਰੇ ਦੇ ਵਿੱਚ ਸਜਣੋ ਤੁਸੀਂ ਕਾਲ ਕਰਕੇ
ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਥੀ ਸਕਦੇ ਵੇ।

ਵੈਲਕਮ ਬੈਕ, ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿਚ ਸਾਰੇ ਦੋਸਤੇ ਤੇ ਸਾਰੇ ਸੱਜਣ ਕੋ ਇਕ ਵਾਰ ਵਾਦ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਪਾ ਖੈਰ ਰਾਗਲੇ ਜੀ ਸਹੀ। ਅੱਜ ਦਾ ਉਨਵਾਨ ਹੈ ਦੋਸਤੀ ਬੇਹਤਰੀਨ ਰਿਸ਼ਤਾ। ਤੁਹਾਡਾ ਫੀਡਬੈਕ ਸਹੀ ਤੁਹਾਡੇ ਭੇਜੋ ਹੋਏ ਕਾਮੈਂਟਸ ਵੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰੇ ਸੂ। ਤਾਂ ਸਭ ਤੋਂ ਪਹਿਲੇ ਸਹੀ ਜ਼ਿਲ੍ਹਾ ਬੱਖਰ ਤੋਂ ਕਾਸ਼ਿਫ ਖਾਨ ਅਸਾਰੇ ਨਾਲ ਜਿਹੜਾ ਹੈ ਜੁੜ ਗਿਆ ਹਨ। ਆਦਨ ਕੇ ਦੋਸਤੀ ਇਕ ਖੂਬਸੂਰਤ ਪੌਦਾ ਹੈ, ਅਗਰ ਇਹਦਾ ਖਿਆਲ ਰੱਖਿਆ ਵਜੇ ਇਹਦਾ ਅਹਿਸਾਸ ਕੀਤਾ ਵਜੇ ਤਾਂ ਇਹ ਪੌਦਾ ਵੱਡਾ ਥੀਂਦਾ ਥੀਂਦਾ ਇੱਕ ਜਿਹੜਾ ਦਰਖਤ ਬਣ ਜਾਂਦਾ ਹੈ। ਵੱਲ ਇਹ ਦੋਸਤੀ ਇਹ ਜਿਹੜਾ ਪੌਦਾ ਹੈ ਇਹ ਜਲੇ ਦਰਖਤ ਬਣ ਜਾਂਦਾ, ਇਹ ਬਿਹਤਰੀਨ ਫਲ ਵੀ ਦਿੰਦਾ ਤੇ ਸਾਇਆ ਵੀ ਦਿੰਦਾ ਜੀ। ਕਾਸ਼ਿਫ ਖਾਨ ਜ਼ਿਲ੍ਹਾ ਬੱਖਰ ਤੋਂ ਆਪਣਾ ਸੋਹਣਾ ਪੈਗਾਮ ਭੇਜਣ ਵਾਸਤੇ ਅਸਾਂ ਤੁਹਾਡੀਆਂ ਮੁਹੱਬਤਾਂ ਦੇ ਥੋਰੇ ਥੇ ਸੋਹਣੀ ਮਿਸਾਲ ਦਿੱਤੀ ਵੇ ਸਹੀ ਕਿ ਦੋਸਤੀ ਅਗਰ ਬਿਹਤਰੀਨ ਹੋਵੇ ਤਾਂ ਇਹ ਪੌਦਾ ਆਖਿਰ ਪਰਵਾਨ ਚੜ ਕੇ ਇੱਕ ਬਿਹਤਰੀਨ ਸ਼ਜਰ ਬਣਦਾ, ਫਲ ਵੀ ਮਿਲਦਾ ਸਾਇਆ ਵੀ ਮਿਲਦਾ। ਗੋਹਰ ਜ਼ਮਾਨ ਮੁਸਖਿਲ ਜੀ ਜਨਾਬ ਮਹੱਲਾ ਸ਼ੇਖਾਂਲਾ ਜ਼ਿਲ੍ਹਾ ਟਾਂਗ ਤੋਂ, ਅਗ ਦਿਨ ਕੇ ਦੋਸਤ ਦੀ ਅਸਲ ਪਹਿਚਾਣ ਤਾਂ ਮੁਸ਼ਕਿਲ ਵਕਤ ਤੇ ਥੀਂਦੀ ਏ। ਇਵੇਂ ਤਾਂ ਕੋਈ ਆਦਾ ਮੈਂ ਤੇਰਾ ਪੱਕਾ ਸੰਗਤੀ ਹਾਂ ਤੇ ਪੱਕਾ ਦੋਸਤ ਹਾਂ, ਚੰਗੇ ਵੇਲੇ ਜਿਹੜੇ ਵੇਲੇ ਢੋਲ ਵੱਜਦਾ ਤੇ ਝੂਮਰਾਂ ਪਵੀਂਦੀਆਂ ਤਾਂ ਸਾਰੇ ਸੰਗਤੀ ਇਕੱਠੇ ਹੋਣ, ਜਿਹੜੇ ਵੇਲੇ ਔਖਾ ਟਾਈਮ ਆਉਂਦਾ ਵੱਲ ਪਤਾ ਲੱਗਦਾ ਕਿ ਦੇਖਣ ਉਹ ਝੂਮਰਾਂ ਪਾਵਣ ਵਾਲੇ ਤੇ ਉਹ ਜਿਹੜਾ ਹੈ ਨੱਚਣ ਵਾਲੇ ਜਿਹੜੇ ਦੋਸਤ ਹਨ ਉਹ ਕਿਤਨੇ ਵਾਲਾ ਔਖੇ ਟਾਈਮ ਤੇ ਖੜਦਨ। ਅਸਲ ਪਹਿਚਾਣ ਦੋਸਤ ਦੀ ਔਖੇ ਵੇਲੇ ਥੀਂਦੀ ਏ। ਬੇਸ਼ੱਕ ਗੌਰ ਜ਼ਮਾਨ ਮੁਸਖੇਲ ਸਾਹਿਬ ਸੋਹਣੀ ਗੱਲ ਕੀਤੀ ਵੇ, ਜਿਹੜੀ ਨਿਭਾਵਣ ਵਾਲੇ ਦੋਸਤ ਹੁੰਦੇ ਨਾ ਸਾਈ ਉਹ ਵਤ ਔਖੇ ਤੇ ਸੌਖੇ ਟਾਈਮ ਕੋ ਨਹੀਂ ਦੇਖਦੇ, ਉਹ ਹਰ ਵੇਲੇ ਨਿਭਾ ਕੇ ਦਿਖੇਂਦੇ ਹਨ। ਬੜੀ ਮਿਹਰਬਾਨੀ ਗੌਰ ਜ਼ਮਾਨ ਮੁਸਖੇਲ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਵਾਸਤੇ। ਗੌਰਾ ਕਹੂ ਤੂੰ ਅਸਾਡੇ ਬਿਹਤਰੀਨ ਦੋਸਤ ਜਿਹੜਾ ਹੈ ਮੁਸਤਕਿਲ ਲਿਸਨਰ ਮੁਹੰਮਦ ਰਮਜ਼ਾਨ ਸਿਆਲ ਨਿਮਤੁੱਲਾ ਸਿਆਲ ਮੁਕੰਮਲ ਫੈਮਿਲੀ ਉਹਨਾਂ ਦੀ ਆਦਿਨ ਕੇ ਸੋਹਣਾ ਪ੍ਰੋਗਰਾਮ ਕਰਦੇ ਬੈਠੇ ਹੋਏ ਆਦਿਲ ਸਿਆਲ ਤੇ ਅੱਜ ਦਾ ਮੌਜੂ ਡਾਢਾ ਸੋਹਣਾ ਕੀਤੀ ਬੈਠੇ ਹੀ ਵੇ। ਦੋਸਤੀ ਕੋ ਲੋਕ ਬੁਰਾ ਸਮਝੇਂਦਨ, ਲੋਕ ਆਖਦੇ ਕਿ ਇਹ ਕੋਈ ਮਤਲਬ ਦਾ ਨਾ ਹੈ। ਨਹੀਂ, ਅੱਜ ਜਿਹੜੀ ਤੁਸੀਂ ਦੋਸਤੀ ਦੀ ਪਹਿਚਾਣ ਕਰਾਈਏ ਉਮੀਦ ਕਰਨ ਹੈ ਕਿ ਸਾਰੇ ਲੋਕਾਂ ਕੋ ਪਤਾ ਲੱਗ ਗਿਆ ਸੀ ਕਿ ਦੋਸਤੀ ਇੱਕ ਪਾਕੀਜ਼ਾ ਰਿਸ਼ਤਾ ਹੈ, ਇਹ ਮਤਲਬ ਪ੍ਰਸਤੀ ਦਾ ਨਾਂ ਨਹੀਂ। ਤੁਸੀਂ ਲਿਖਦੇ ਵੇ ਰਮਜ਼ਾਨ ਸਿਆਲ ਨਿਮਤੁੱਲਾ ਸਿਆਲ ਕਿ ਦੋਸਤੀ ਕੁਦਰਤ ਦਾ ਬਿਹਤਰੀਨ ਤੋਹਫਾ ਹੈ, ਜਿਹੜੇ ਲੋਕਾਂ ਨੇ ਇਹ ਤੋਹਫੇ ਦੀ ਕਦਰ ਕੀਤੀ ਹੈ ਉਹ ਲੋਕ ਕਾਮਯਾਬ ਸੀ ਗਏ ਤੇ ਜਿਨ੍ਹਾਂ ਨੇ ਇਹ ਤੋਹਫੇ ਕੋ ਜ਼ਾਇਆ ਕੀਤਾ ਉਹ ਅੱਛੀ ਦੌਲਤ ਕੋਲੋਂ ਮਹਿਰੂਮ ਸੀ ਗਏ ਹਨ। ਬਹੁ ਮਿਹਰਬਾਨੀ ਮੁਹੰਮਦ ਰਮਜ਼ਾਨ ਸਿਆਲ ਤੇ ਆਪਣਾ ਜਿਹੜਾ ਹੈ ਨਿਮਤੁੱਲਾ ਸਿਆਲ ਗਰਾ ਕਹੋ ਤੂੰ ਆਪਣਾ ਫੀਡਬੈਕ ਭੇਜਣ ਵਾਸਤੇ। ਨਾਲ ਸਹੀ ਲਜ਼ੀਜ਼ ਦਈ ਬੱਲੇ ਸ਼ਾਪ ਸਾਬਿਰ ਬਾਜ਼ਾਰ ਤੋਂ ਅਦਨਾਨ ਸਿਆਲ ਅਸਾਰੇ ਨਾਲ ਜੁੜ ਗਿਆ ਹਨ। ਆਦੇ ਹਨ ਕਿ ਦੋਸਤਾਂ ਕੋ ਅਜ਼ਮਾ ਕੇ ਅਸਾ ਜਿਹੜਾ ਹੈ ਦੋਸਤੀਆਂ ਖਤਮ ਕਰ ਬਾਨੇ ਹੈ। ਦੋਸਤੀ ਅਜ਼ਮਾਵਣ ਦਾ ਨਾਂ ਨਹੀਂ, ਦੋਸਤਾਂ ਕੋ ਅਜ਼ਮਾਇਆ ਨਾ ਕਰੋ ਬਲਕਿ ਦੋਸਤਾਂ ਕੋ ਦੋਸਤ ਰੱਖਾ ਕਰੋ। ਬਹੁ ਮਿਹਰਬਾਨੀ ਅਦਨਾਨ ਸਿਆਲ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਵਾਸਤੇ, ਸ਼ਿਰਕਤ ਕਰਨ ਵਾਸਤੇ। ਨਾਲ ਹੀ ਸਹੀ ਫਜ਼ਲ ਅਮਾਨ ਛੋਲੇ ਫਰੋਸ਼ ਆਦਨ ਕਿ ਅੱਛੇ ਦੋਸਤ ਰੱਖੋ ਕਿਉਂਕਿ ਇਨਸਾਨ ਆਪਣੀ ਸੋਬਤ ਕੋਲੋਂ ਪਹਿਚਾਣਾ ਪੈਂਦਾ, ਆਪਣੇ ਦੋਸਤਾਂ ਕੋਲੋਂ ਪਹਿਚਾਣਾ ਪੈਂਦਾ। ਅਗਰ ਤੁਹਾਡੇ ਦੋਸਤ ਚੰਗੇ ਹੋ ਸਨ ਤਾਂ ਤੁਸਾਂ ਚੰਗੇ ਆਖੇ ਵੈਸੋ, ਅਗਰ ਤੁਹਾਡੇ ਦੋਸਤ ਬੁਰੇ ਹੋ ਸਨ ਤਾਂ ਲੋਕ ਆਖਸਨ ਕਿ ਇਹ ਵੀ ਬੁਰਾ ਹੈ ਕਿਉਂਕਿ ਇਹਦੇ ਦੋਸਤ ਬੁਰੇ ਹਨ। ਜੀ ਸਜਣੋ, ਬਿਲਕੁਲ ਸੋਬਤ ਦਾ ਅਸਰ ਹੁੰਦਾ ਹੈ। ਅਗਰ ਇਨਸਾਨ ਬੱਠੀ ਦੇ ਨਾਲ ਬੈਠਾ ਹੋਵੇ ਤਾਂ ਇਨਸਾਨ ਨੂੰ ਧੂੰਆਂ ਆਉਂਦਾ ਹੈ, ਇਨਸਾਨ ਦੇ ਹੱਥ ਕਾਲੇ ਥੀਂਦੇ। ਅਗਰ ਇਨਸਾਨ ਖੁਸ਼ਬੂ ਦੇ ਨਾਲ ਬੈਠਾ ਹੋਵੇ ਤਾਂ ਇਨਸਾਨ ਨੂੰ ਖੁਸ਼ਬੂ ਆਉਂਦੀ ਹੈ। ਲਿਹਾਜ਼ਾ ਦੋਸਤਾਂ ਦਾ ਇੰਤਖਾਬ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਵਾਲਦੈਨ ਵੀ ਸੁਣਦੇ ਪਏ ਹੋ ਸਨ, ਸੱਜਣ ਵੀ ਸੁਣਦੇ ਪਏ ਹੋ ਸਨ, ਆਪਣੀ ਔਲਾਦ ਦੇ ਦੋਸਤਾਂ ਤੇ ਜ਼ਰੂਰ ਨਜ਼ਰ ਰੱਖੋ ਕਿ ਕੌਣ ਕਿਹੜੀ ਸੋਬਤ ਦਾ ਸ਼ਿਕਾਰ ਹੈ। ਜੀ ਸਹੀ, ਕਿ ਕੌਣ ਕਿਹੜੀ ਦੋਸਤਾਂ ਦੇ ਨਾਲ ਉੱਡਦਾ ਬਾਂਦਾ, ਕਿਉਂਕਿ ਵੱਲ ਇਹ ਦੋਸਤ ਅਸਾਡੀ ਪਹਿਚਾਣ ਬਣ ਜਾਂਦੇ ਹਨ ਤੇ ਵੱਧ ਆਸਾ ਜਿਹੜਾ ਹੈ ਇਹਨਾਂ ਕੋਲੋਂ ਹੀ ਸੁਝਾਣੇ ਵੈਂਦੇ ਹਨ। ਲਿਹਾਜ਼ਾ ਸਭ ਕੁਝ ਚਾਹੀਦਾ ਕਿ ਆਪਣੇ ਬਾਲਾਂ ਦਾ ਖਾਸ ਖਿਆਲ ਕਰੂ, ਉਹਨਾਂ ਦੇ ਦੋਸਤਾਂ ਦਾ ਖਿਆਲ ਕਰੂ ਤੇ ਸਜਣੋ, ਅਗਰ ਤੁਹਾਡੇ ਵਾਲਦੈਨ ਦੁਨੀਆਂ ਦੀ ਵੀ ਜਿੰਦੇ ਹਨ ਤਾਂ ਬਿਹਤਰੀਨ ਦੋਸਤ ਵਾਲਦੈਨ ਹਨ, ਉਹਨਾਂ ਦੇ ਨਾਲ ਦੋਸਤੀ ਨਿਭਾਓ ਤੇ ਅਗਰ ਤੁਹਾਡੇ ਕੋਈ ਅੱਛੇ ਸੱਜਣ ਹਨ ਅੱਛੇ ਦੋਸਤ ਹਨ ਤਾਂ ਉਹਨਾਂ ਕੋਲੋਂ ਖਫੇ ਨਾ ਤੈਅ ਕਰੋ, ਨਾਰਾਜ਼ ਨਾ ਤੈਅ ਕਰੋ। ਉਮੀਦ ਕਰੇ ਨਾ ਕਿ ਤੁਹਾਡੇ ਕੋਲ ਆਪਣੇ ਦੋਸਤ ਆਪਣੇ ਆਰ ਜੇ ਮੁਹੰਮਦ ਆਦਿਲ ਸਿਆਲ ਦੀਆਂ ਅੱਜ ਦੀਆਂ ਗਾਲੀਆਂ ਚੰਗੇ ਲੱਗੇ ਹੋ ਸਨ, ਅਗਰ ਕੋਈ ਗੱਲ ਬੁਰੀ ਲੱਗੀ ਹੈ ਤਾਂ ਆਪਣਾ ਦੋਸਤ ਸਮਝ ਕੇ ਮਾਫ ਕਰ ਦੀਵੇ। ਜੀ ਸਹੀ, ਮੇਰਾ ਤੁਹਾਡਾ ਸਾਥ ਇਨ ਟਾਈਮ ਤੱਕ ਆਈ, ਤੁਸਾਂ ਸਮਾਤ ਫਰਮਾਓ ਇੱਕ ਸਰਾਇਕੀ ਗੀਤ ਤੇ ਮੈਂ ਕੋ ਆਪਣੀ ਦੁਨੀਆਂ ਯਾਦ ਰੱਖਿਆ। ਇਜਾਜ਼ਤ ਦਿਓ, ਅੱਲਾ ਹਾਫਿਜ਼।

ਐਸ ਦੇ ਉਬਰ ਕੰਬਰ ਦੇ ਇਸਮਾਇਲ ਅਬਰੀ ਦੀ ਚੱਪਲ ਸਟੋਰ ਦੇ ਉਬਰ ਕੰਬਰ ਖੇਲ ਕੇ ਹਾਜੀ ਜਮੀਲ ਮਾਰਕੀਟ ਕੇ ਮਦਰਸਾ ਬਾਜ਼ਾਰ ਕੀ ਦੁਕਾਨ ਦੇ ਇਸਮਾਇਲ ਚੱਪਲ ਐਂਡ ਕਾਸਮੈਟਿਕ ਸਟੋਰ ਦੇ ਨੋ ਤਮਾਮ ਪ੍ਰੋਡਕਟ ਸਨ ਮਲੇਵਿਕ ਜ਼ਮਗਾ ਮੈਂ ਡੀਲਰ ਦੇ ਉਬਰ ਕੰਬਰ ਖੇਲ ਖਾਂ ਤੁਮ ਖੈਂਦ ਨੂੰ ਜ਼ਮਾ ਆਵਾਜ਼ ਜ਼ਰੂਰੀ ਨੋ ਦਕਲ ਦੀ ਦੁਕਾਨ ਦੇ